0: Plenty Valley FM News. Sponsored by TLC Aged Care Whittlesea. Life-changing care shouldn't cost you the earth.
1: I'm Mark Dransfield. There are concerns the federal government's slashing of the current health fund rebate for over 65s might push patients with private health insurance into the public hospital system. Chief Executive of the Private Hospitals Association, Brett Heffernan, believes more than 60,000 over 65s will drop their cover.
2: The reality is that more than 2.5 million patients aged 65 plus go into private hospitals every year. Now, any portion of that caseload gets shunted onto the public hospital system. We're talking about a system that will go close to collapse.
1: Five Australians and a New Zealander are isolating in the Netherlands after stepping off a virus-stricken cruise ship. The complex operation of evacuating the passengers is now complete. World Health Organization team leader Boris Pavlin says the process worked well.
3: This has actually been a masterclass in how to handle something like this. The Spanish authorities have been incredibly efficient. There have been no hiccups in the way that it's been run.
1: The Australian government will fly the group to Perth later this week, where they'll remain at a quarantine facility for 28 days. An SAS sniper has died after an incident during a parachuting exercise on the New South Wales coast. Warrant officer Lachlan Muddle fell to the ground after colliding with another soldier mid-air. The second paratrooper sustained minor injuries. Major General Garth Gould says Lachlan Muddle will be remembered for his commitment to serving the nation.
4: Both paratroopers were highly skilled. Between the two of them, they had several thousand jumps to their credit. Warrant officer Lachlan Muddle was 50 years old. He joined the Army in 1994.
1: Reforms are being introduced into the New South Wales Parliament aimed at helping police and judges better address organised crime. Penalties would be strengthened for those who recruit children to carry out crimes. Attorney General Michael Daly says the government's been proactive in its bid to stamp out crime.
5: What they do is to give the courts the option to put these people in jail for longer. So if you think the law is above you, great. You can contemplate that in Long Bay Jail for a very long time. That's what this is about.
1: A new study has found up to 7.5% of respiratory hospital admissions across the country could be prevented if air pollution levels were reduced. Deakin University researchers have discovered a clear link between everyday exposures, such as traffic emissions, to cardiorespiratory hospitalisations. New data has confirmed people working from home are missing out on promotions and pay rises. 68% of Australian companies have adjusted employee salaries in the last 2 years based on how often they're in the office. Clinton Marks at Robert Half Recruitment says it's easy to be forgotten if you're not in the workplace.
6: There's an effort level, I think, that you need to apply if you're working from home to get your work to be seen. So I don't know about you, but certainly in the lockdown period, I've certainly found a lot of people were calling me during the day just to be seen.
1: And South Australia's reputation as a world-class food and wine destination could be bolstered with a potential listing in the Michelin Guide. Inspectors are visiting restaurants in Adelaide and across regional South Australia. Finally, to the Australian share market, the All Ords has closed down 32 points at 89.09. One Australian dollar is buying around 72.13 US cents. This is AIR News. Michael Voss claims he is at peace with the decision to resign as Carlton coach. Speaking to AFL media, Voss opened up on the moment he realised it was time to move on.
7: During the week, last week was the first time I just sort of sat with the result the week before and thought about where the group was at, where the club currently was, and maybe where they needed to go. And just, you know, when thinking about that more deeply and reflecting on that, I felt like it was time to elevate those conversations.
1: Josh Fraser takes over as interim. Club president Rob Priestley has revealed the Blues wanted to roll Voss last year, but instead made other changes. NRL and Dragons co-captain Damien Cook has opened up on his decision to leave the club at the end of the season. The veteran hooker says he was emotional when telling his teammates he'd signed a two-year deal with English club Castleford.
8: I wanted to make sure that I told him for myself, and it was tough to get the words out. Held it together quite well, I think. There's a few little tears after it, but it was a tough decision, mate. I've come down here, and despite the results, I've absolutely loved the experience.
1: And Australian cricket selectors have named one-day and T20 squads for the upcoming tour of Bangladesh and Pakistan. Liam Scott, Joel Davies and Ollie Peake are among the players to make their first national squad. Australian Independent Radio News.
9: If you can understand when I start Punjabi vich bolna, ਤਾਂ ਤੁਸੀਂ ਵਿਕਟੋਰੀਆ ਪੁਲਿਸ ਵਿੱਚ ਨੌਕਰੀ ਕਰਨ ਲਈ ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ ਰਿਕਰੂਟਿੰਗ ਨਾਓ। ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ ਮੈਲਬਰਨ।
10: ਸਟੇਸ਼ਨ ਸਪਾਂਸਰ।
11: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ।
10: ਸਟੇਸ਼ਨ ਸਪਾਂਸਰ।
12: ਤੁਹਾਡਾ ਸਰਕਾਰੀ ਸਕੂਲ ਇਹ ਸਭ ਕੁਝ ਇੱਥੇ ਹੈ। ਇਹੋ ਥਾਂ ਹੈ ਜਿੱਥੇ ਬੱਚੇ ਦੇਸ਼ ਪੱਧਰ ਤੇ ਮੋਹਰੀ ਨਾਪਲਾ ਨਤੀਜਿਆਂ ਨਾਲ ਪ੍ਰਫੁੱਲਿਤ ਹੋ ਸਕਦੇ ਹਨ। ਇਹੋ ਥਾਂ ਹੈ ਜਿੱਥੇ ਬੱਚੇ ਸਵਾਗਤ ਅਤੇ ਸਹਾਇਤਾ ਕੀਤੀ ਜਾਂਦੀ ਮਹਿਸੂਸ ਕਰਦੇ ਹਨ ਅਤੇ ਜਿੱਥੇ ਪ੍ਰੋਗਰਾਮ ਉਹਨਾਂ ਦਾ ਆਤਮ ਵਿਸ਼ਵਾਸ ਅਤੇ ਲਚਕੀਲਾਪਨ ਵਧਾਉਂਦੇ ਹਨ। ਇਹ ਹਜ਼ਾਰਾਂ ਉੱਚ ਯੋਗਤਾ ਵਾਲੇ ਵਿਦਿਆਰਥੀਆਂ ਲਈ ਉਪਲਬਧ ਪ੍ਰੋਗਰਾਮਾਂ ਵਾਲੀ ਥਾਂ ਹੈ ਅਤੇ ਇਹੋ ਥਾਂ ਹੈ ਜਿੱਥੇ ਉੱਚ ਕੌਸ਼ਲਤਾ ਵਾਲੇ ਅਧਿਆਪਕ ਸਾਬਤ ਹੋ ਚੁੱਕੇ ਤਰੀਕੇ ਵਰਤਦੇ ਹਨ। ਹੋਰ ਜਾਣਕਾਰੀ ਲਈ vic.gov.au/publicschools ਤੇ ਜਾਓ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਜਾਰੀ।
13: ਸਟੇਸ਼ਨ ਸਪਾਂਸਰ।
14: The World at Night on your local station, Plenty Valley FM.
15: ਪਲੈਂਟੀ ਵੈਲੀ ਐਫ ਐਮ ਦੀ ਪੰਜਾਬੀ ਸੇਵਾ ਲੈ ਕੇ ਮੈਂ ਵਿੱਕੀ ਸਿੰਘ ਹਾਜ਼ਰ ਹਾਂ। ਗੱਲਾਂ 'ਚੋਂ ਗੱਲ, ਤੁਸੀਂ ਸੁਣ ਰਹੇ ਹੋ ਪੰਜਾਬੀ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ। ਇਹ ਪ੍ਰੋਗਰਾਮ ਹਰ ਮੰਗਲਵਾਰ ਸ਼ਾਮੀ 6 to 8 ਵਜੇ ਤੱਕ ਪੇਸ਼ ਕੀਤਾ ਜਾਂਦਾ ਹੈ ਤੁਹਾਡਾ ਆਪਣਾ ਲੋਕਲ ਰੇਡੀਓ ਸਟੇਸ਼ਨ 88.6 ਪਲੈਂਟੀ ਵੈਲੀ ਐਫ ਐਮ। ਪਲੈਂਟੀ ਵੈਲੀ ਐਫ ਐਮ 'ਤੇ ਅਸੀਂ ਹਰ ਉਹ ਗੱਲ ਕਰਨੀ ਚਾਹੁੰਦੇ ਹਾਂ ਜੋ ਅਸੀਂ ਇੱਥੇ ਬਹਿ ਕੇ ਕਰ ਸਕਦੇ ਹਾਂ, ਗੱਲਾਂ ਜੋ ਪਰਿਵਾਰ 'ਚ ਕੀਤੀਆਂ ਜਾਣੀਆਂ ਚਾਹੀਦੀਆਂ ਨੇ, ਗੱਲਾਂ ਜੋ ਸਾਡੇ ਜ਼ਿਹਨ ਵਿੱਚ ਨੇ, ਗੱਲਾਂ ਜੋ ਮਸਲੇ ਦਾ ਹੱਲ ਤਰਾਸ਼ਦੀਆਂ ਨੇ, ਉਹ ਅਹਿਮ ਵਿਚਾਰ ਜੋ ਸਾਂਝੇ ਕੀਤੇ ਜਾਣੇ ਚਾਹੀਦੇ ਨੇ। ਪਲੈਂਟੀ ਵੈਲੀ ਐਫ ਐਮ ਸਥਾਨਕ ਮਸਲਿਆਂ ਦੇ ਉੱਤੇ ਗੱਲ ਕਰਨਾ ਪਸੰਦ ਕਰਦਾ ਹੈ। ਪਹਿਲਾ ਨਾਂ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ, ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ, ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ, ਨਾਲੇ ਕਰਾਂ ਅਰਦਾਸ ਸਰਬਤ ਦੇ ਭਲੇ ਦੀ। ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨੂੰ, ਜਿਨ੍ਹਾਂ ਦੀ ਧਰਤੀ ਏ, ਜਿਨ੍ਹਾਂ ਨੇ ਇਸ ਧਰਤੀ ਨੂੰ ਹਜ਼ਾਰਾਂ ਸਾਲਾਂ ਤੱਕ ਸਾਂਭ ਕੇ ਰੱਖਿਆ ਏ, ਉਹਨਾਂ ਨੂੰ ਹੁਣ ਦੇ ਅਤੇ ਉਹਨਾਂ ਦੇ ਮੂਲ ਨਿਵਾਸੀਆਂ ਨੂੰ, ਉਹਨਾਂ ਦੇ ਪੁਰਾਣੇ ਨਿਵਾਸੀਆਂ ਨੂੰ ਸਲਾਮ ਪੇਸ਼ ਕਰਦੇ ਹਾਂ।

પ્રાણી એ કોઈ નામ તે આવો નામ દે ના તે અસી સારી દુનિયા સારા સંસાર આપણે આપનું વિચરદે આ સાડા દર્શન શાસ્ત્ર જીવન દા રાહ દસણ દા શબ્દ તુસી સુણ્યા ભાઈ બલદેવ સિંહ વડાળા હોના દી ફઝુરી રાગી તો શબ્દ સુણ્યા ਅਸੀਂ ਜੋ ਮਰਜ਼ੀ ਸੋਚ ਲਈਏ ਜੀਵਨ ਦਾ ਮਕਸਦ ਸਾਨੂੰ ਦਿਸ਼ਾ ਨਿਰਦੇਸ਼ ਬਹੁਤ ਸਪਸ਼ਟ ਅਤੇ ਸਾਫ਼ ਨੇ ਪਰ ਅਸੀਂ ਜਾਣਦੇ ਹੋਇਆਂ ਅਸੀਂ ਸਮਝਦੇ ਵੀ ਹਾਂ ਅਤੇ ਸ਼ਾਇਦ ਕਦੇ ਕਦੇ ਕਿਤੇ ਵਿਸ਼ਵਾਸ ਨਹੀਂ ਕਰਦੇ ਕਿ ਸਾਨੂੰ ਧਿਆਨ ਦੇ ਕੇ ਆਪਣੇ ਅੰਤਰਾਤਮਾ ਨੂੰ ਵੀ ਸੁਣਨਾ ਚਾਹੀਦਾ ਹੈ ਅਜੋਕੇ ਯੁੱਗ ਦੀ ਖਾਸੀਅਤ ਇਹ ਮੰਨੀ ਜਾ ਰਹੀ ਹੈ ਕਿ ਇੱਥੇ ਹੁਣ ਗਤੀ ਨੂੰ ਰੋਕਣ ਦੀ ਲੋੜ ਹੈ ਇੱਥੇ ਮਾਨਸਿਕ ਤਣਾਅ ਬਹੁਤ ਵੱਧ ਰਹੇ ਨੇ ਅਤੇ ਉਹਨਾਂ ਨੂੰ ਰੋਕਣ ਦੀ ਬਹੁਤ ਜ਼ਿਆਦਾ ਲੋੜ ਹੈ ਚਿੰਤਾ ਦੀ ਨਹੀਂ ਚਿੰਤਨ ਦੀ ਲੋੜ ਹੈ ਨਾਮ ਦੀ ਗੱਲ ਹੋਈ ਸੀ ਵੱਖ ਵੱਖ ਸਮਿਆਂ 'ਚ ਵੱਖ ਵੱਖ ਸਿਆਣਿਆਂ ਨੇ ਇਹਨੂੰ ਹਰ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਤਾਂ ਕੀਤੀ ਹੈ ਦੂਜੇ ਬੰਨੇ ਵਿਲੀਅਮ ਸ਼ੇਕਸਪੀਅਰ ਇਹ ਵੀ ਲਿਖਦਾ ਹੈ ਵਟਸ ਇਨ ਨੇਮ ਕੰਟੈਕਸਟ ਵੱਖਰਾ ਹੈ ਪਰ ਹੈ ਇੱਦਾਂ ਦਾ ਹੀ ਹੈ ਰੋਮੀਓ ਜੂਲੀਅਟ ਨਾਟਕ ਦੇ ਵਿੱਚ ਇਹ ਪਾਤਰ ਨਾਮ 'ਚ ਕੀ ਰੱਖਿਆ ਹੈ ਤੁਸੀਂ ਉਹਨੂੰ ਰੋਜ਼ ਕਹਿ ਲਵੋ ਉਸ ਦੀ ਸਮੈਲ ਲਾ ਕੇ ਉਹਨੂੰ ਸਵੀਟ ਕਹਿ ਲਵੋ ਉਹ ਤਾਂ ਉਹੀ ਰਹੇਗਾ ਜੋ ਹੈਗਾ ਇਹ ਸਿਰਫ ਅਹੁਦੇ ਨੇ ਇਹ ਸਿਰਫ ਖਿਆਲ ਨੇ ਇਹ ਸਾਡੇ ਮਨ ਦੇ ਵਹਿਮ ਨੇ ਇਹ ਸਾਰੀਆਂ ਗੱਲਾਂ ਤਾਂ ਸਮਝਦੇ ਹਾਂ ਜਦੋਂ ਅਸੀਂ ਇਸ ਪੰਜ ਮਿੰਟ ਨੂੰ ਬ੍ਰੇਕ ਲਾਉਂਦੇ ਹਾਂ ਅੱਜ ਕੱਲ੍ਹ ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਹਰ ਜਗ੍ਹਾ ਸਲਾਹਾਂ ਦਿੰਦੇ ਨੇ ਧਿਆਨ ਕਰੋ ਉਹ ਕਰੋ ਯੋਗਾ ਕਰੋ ਖਾਣ ਪੀਣ ਨੂੰ ਕਾਬੂ ਰੱਖੋ ਅਸੀਂ ਸਭ ਕੁਝ ਜਾਣਦੇ ਹੋਏ ਵੀ ਸਭ ਕੁਝ ਨਹੀਂ ਕਰਦੇ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਇਸ ਸਾਰੇ ਪ੍ਰੋਸੈਸ ਦੀ ਸਾਰੇ ਸਮਝ ਦੀ ਸਾਰੇ ਖਿਲਾਰੇ ਦੀ ਲੜਾਈ ਕਿਉਂ ਪੈਂਦੀ ਹੈ ਇਹ ਸਾਰੇ ਦੀ ਲੋੜ ਉਦੋਂ ਤੱਕ ਮਹਿਸੂਸ ਰਹਿੰਦੀ ਹੈ ਜਦੋਂ ਤੱਕ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਜਨਮ ਲੈਣ ਦਾ ਜਨਮ ਕਰਾਉਣ ਦਾ ਸਾਡੇ ਇੱਕ ਦੂਜੇ ਨਾਲ ਸਾਂਝ ਬਣਾਉਣ ਦਾ ਕੀ ਕਾਰਨ ਹੈ ਕੀ ਪੱਥ ਕੀ ਹੈ ਜਿੱਥੇ ਅਸੀਂ ਚੱਲਣਾ ਹੈ ਧਿਆਨ ਲਾਉਣ ਦੇ ਨਾਂ 'ਤੇ ਅੱਜ ਕੱਲ੍ਹ ਬਹੁਤ ਕੁਛ ਬਹੁਤ ਵਿਚਾਰ ਬਹੁਤ ਸਾਹਮਣੇ ਆਉਂਦੇ ਨੇ ਤੁਸੀਂ ਆਰਾਮ ਨਾਲ ਵੀ ਗੂਗਲ ਨੂੰ ਬੈਠ ਕੇ ਤੁਸੀਂ ਇੱਕ ਮੈਡੀਟੇਸ਼ਨ ਨੂੰ ਵੀ ਡਿਫਾਈਨ ਕਰਦੇ ਹੋ ਅਤੇ ਤੁਹਾਨੂੰ ਬਹੁਤ ਸਾਰੇ ਖਿਆਲ ਮਿਲ ਜਾਣਗੇ ਕਿ ਅਸੀਂ ਕੀ ਕਰਨਾ ਹੈ ਬਹੁਤ ਸਾਰੀਆਂ ਟੈਕਨੀਕਸ ਮਿਲ ਜਾਣਗੀਆਂ ਕਿ ਅਸੀਂ ਮੈਡੀਟੇਸ਼ਨ ਧਿਆਨ ਅੰਤਰ ਧਿਆਨ ਕਿਸ ਨੂੰ ਲਾਉਣਾ ਹੈ ਅਸੀਂ ਕੰਸਨਟ੍ਰੇਸ਼ਨ ਨੂੰ ਕੀ ਕਰਨਾ ਹੈ ਵੱਖ ਵੱਖ ਲੋਕ ਮੈਡੀਟੇਸ਼ਨ ਕੰਸਨਟ੍ਰੇਸ਼ਨ ਧਿਆਨ ਅਧਿਐਨ ਨੂੰ ਬਹੁਤ ਆਪਣੇ ਆਪਣੇ ਢੰਗ 'ਤੇ ਡਿਫਾਈਨ ਵੀ ਕਰਦੇ ਨੇ ਪਰ ਇਹ ਸਭ ਕੁਝ ਜਾਣਦੇ ਹੁੰਦੇ ਹੋਏ ਵੀ ਸਾਡੇ ਆਲੇ ਦੁਆਲੇ ਬਹੁਤ ਭਟਕਣ ਹੈ ਬਹੁਤ ਬਿੰਬ ਐਸੇ ਨੇ ਜਿਨ੍ਹਾਂ ਨੂੰ ਅਸੀਂ ਮੰਨ ਕੇ ਆਪਣੇ ਮਨ ਦੀ ਸ਼ਾਂਤੀ ਸਮਝਦੇ ਹਾਂ ਮੇਰਾ ਇੱਥੇ ਗੱਲ ਕਰਨ ਦਾ ਮਕਸਦ ਆਪਣੇ ਆਪ ਨੂੰ ਅੰਤਰ ਧਿਆਨ ਹੋ ਕੇ ਆਪਣੀ ਭੱਜ ਨੱਠ 'ਚੋਂ ਕੁਛ ਵਕਤ ਕੱਢ ਕੇ ਇਹਨਾਂ ਜੀਵਨ ਜਾਤ ਨਿਰਦੇਸ਼ ਵੱਲ ਬ੍ਰੇਕ ਲਾਉਣਾ ਹੈ ਇਹ ਬ੍ਰੇਕ ਤਾਂ ਹੀ ਲੱਗਦੀ ਹੈ ਜੇ ਅਸੀਂ ਗੁੰਝਲਾਂ ਨੂੰ ਇੱਕ ਸਿਰੇ ਤੋਂ ਫੜ ਕੇ ਹੌਲੀ ਹੌਲੀ ਹੌਲੀ ਇਸ ਅਭਿਆਸ ਵੱਲ ਚੱਲੀਏ ਬਹੁਤ ਸਾਰੇ ਲੋਕ ਇਸ ਨਾਮ ਸਿਮਰਨ ਦੇ ਵਿਧੀ ਨੂੰ ਪੌੜੀ ਦਾ ਪਹਿਲਾ ਡੰਡਾ ਸਮਝਦੇ ਨੇ ਅਤੇ ਬਹੁਤ ਸਾਰੇ ਲੋਕ ਸਾਰੀ ਤਾ ਉਮਰ ਇਸ ਪਹਿਲੇ ਡੰਡੇ 'ਤੇ ਨਾਮ ਸਿਮਰਨ ਦੇ ਇਸ ਕਹਾਣੀ ਗੁੰਝਲ ਦੇ ਵਿੱਚ ਪਏ ਰਹਿੰਦੇ ਨੇ ਮਸਲੇ ਬਹੁਤ ਸਿੱਧੇ ਸਪਸ਼ਟ ਅਤੇ ਸਾਫ਼ ਜਾਣਦੇ ਨੇ ਮਸਲਾ ਤਿਆਗ ਦਾ ਹੈ ਮਸਲਾ ਛੱਡਣ ਦਾ ਹੈ ਮਸਲਾ ਮੂਵ ਓਨ ਹੋਣ ਦਾ ਹੈ ਮਸਲਾ ਵਗਦੇ ਪਾਣੀਆਂ ਵਾਂਗ ਅੱਗੇ ਕਰਨ ਦਾ ਹੈ ਇਹ ਮੈਂ ਗੱਲ ਅਕਸਰ ਤਾਂ ਕਰਦਾ ਹਾਂ ਪਰ ਵਾਰ ਵਾਰ ਇਹ ਸਵਾਲ ਇਸ ਕਰਕੇ ਕਰਦਾ ਹਾਂ ਕਿ ਕੀ ਅਸੀਂ ਅੱਗੇ ਤੁਰ ਰਹੇ ਹਾਂ ਕਿ ਨਹੀਂ ਤੁਰ ਰਹੇ ਮੈਨੂੰ ਲੱਗ ਰਿਹਾ ਕਿ ਅਸੀਂ ਨਹੀਂ ਤੁਰ ਰਹੇ ਅਸੀਂ ਖੜਾਤ ਖੜੋਤ ਵਿੱਚ ਆ ਕੇ ਉਹਨਾਂ ਗੱਲਾਂ ਦੇ ਵਿੱਚ ਆ ਕੇ ਉੱਥੇ ਉਲਝ ਕੇ ਰਹਿ ਜਾਂਦੇ ਹਾਂ
ਤੇ ਜ਼ਿੰਦਗੀ ਦੇ ਵਿੱਚ ਸਾਨੂੰ ਅੱਗੋਂ ਹੱਲ ਤੁਰਨ ਦੇ ਭੱਜਣ ਨੱਠਣ ਦੇ ਨਹੀਂ ਮਿਲਦੇ। ਚਿੰਤਾ ਤਾਂ ਕੀ ਕੀਜੀਏ ਤਾਂ ਜੋ ਅਨਹੋਣੀ ਹੋਏ, ਇੱਕ ਮਾਰਗ ਸੰਸਾਰ ਪੇ ਨਾਨਕ ਥਿਰ ਨਹੀਂ ਕੋਏ। ਪਾਣੀ ਦੇ ਬੁਲਬਲੇ ਜਿੰਨਾ, ਇੱਕ ਸਾਹ ਜਿੰਨਾ ਸਾਡਾ ਜੀਵਨ ਹੈ, ਪਰ ਅਸੀਂ ਵਿਉਂਤਾਂ, ਪਲੈਨਾਂ, ਤਰੱਕੀਆਂ, ਟਾਰਗੇਟਸ ਬਹੁਤ ਵੱਡੇ ਬਣਾਉਂਦੇ ਹਾਂ। ਇਹ ਚੰਗਾ ਹੁੰਦਾ ਜੇ ਅਸੀਂ ਸਾਰਾ ਕੁਛ ਸ਼ਾਮ ਨੂੰ, ਤੁਸੀਂ 5 ਵਜੇ ਘਰ ਆਉਂਦੇ ਹੋ ਜਾਂ ਜਿਨ੍ਹਾਂ ਦਾ ਜਦੋਂ ਵੀ ਕੰਮ ਮੁੱਕਦਾ ਘਰ ਆਉਂਦੇ ਆ, ਉਹ ਉੱਥੇ ਕੰਮ ਨੂੰ ਛੱਡ ਕੇ ਘਰ ਆ ਜਾਣ। ਪੂਰੀ ਦੁਨੀਆ ਦੇ ਵਿੱਚ ਮਨੁੱਖ ਦੀ ਹੁਣ ਤੱਕ ਦੀ ਖੋਜ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਘਰ, ਸ਼ਾਮ, ਰਾਤ, ਸੌਣਾ, ਇਹ ਇੱਕ ਐਸੀ ਨਿਆਮਤ ਹੈ ਜਿਹਦੇ ਦੁਆਲੇ ਸਾਡੀ ਸਾਰੀ ਮਨੁੱਖੀ ਕਾਇਨਾਤ ਘੁੰਮਦੀ ਹੈ। ਪਰ ਇਹਨਾਂ ਸਾਰੀਆਂ ਕਾਇਨਾਤਾਂ ਨੂੰ ਮਾਨਣ ਦੇ ਲਈ ਅਸੀਂ ਜ਼ੋਰ ਤਾਂ ਬਹੁਤ ਲਾਉਂਦੇ ਹਾਂ, ਪਰ ਇਹਨਾਂ ਸਾਰੀਆਂ ਕਾਇਨਾਤਾਂ ਦੇ ਭਟਕਣ ਦੇ ਵਿੱਚੋਂ ਨਿਕਲਣ ਦੀ ਅਸੀਂ ਕੋਸ਼ਿਸ਼ ਨਹੀਂ ਕਰਦੇ। ਘਰ, ਦਹਲੀਜ਼, ਮਿੱਟੀ, ਸੀਮੈਂਟ, ਵਧੀਆ ਪੇਂਟ, ਲੱਕੜ ਦਾ ਬਣਿਆ ਤਾਂ ਨਹੀਂ ਹੁੰਦਾ। ਘਰ ਸਾਡੇ ਆਲੇ ਦੁਆਲੇ ਵਿਚਰ ਰਹੇ ਰਿਸ਼ਤਿਆਂ ਦੇ ਨਾਲ ਹੁੰਦਾ ਹੈ, ਮੇਰਾ ਮਤਲਬ ਪਰਿਵਾਰ ਨਾਲ ਹੁੰਦਾ ਹੈ। ਅਤੇ ਅਸੀਂ ਦੁਨੀਆ ਦੇ ਸਭ ਤੋਂ ਖੂਬਸੂਰਤ ਸ਼ਹਿਰ ਵਿੱਚ ਰਹਿੰਦੇ ਹਾਂ, ਉੱਥੇ ਸਾਡੇ ਆਲੇ ਦੁਆਲੇ ਪਰਿਵਾਰਕ ਮਸਲੇ ਕਿੱਡੇ ਕੁ ਡੂੰਘੇ ਨੇ ਕਿ ਅਸੀਂ ਆਪਣਾ ਅਮੀਰ ਵਿਰਾਸਤ ਜਾਣਦੇ ਹੋਏ ਵੀ, ਸਮਝਦੇ ਹੋਏ ਵੀ ਇਹਨਾਂ ਮਸਲਿਆਂ ਦੀਆਂ ਬਰੀਕ ਤੰਦਾਂ ਨੂੰ ਸਮਝਣ ਤੋਂ ਅਵੇਸਲੇ ਹੋ ਜਾਂਦੇ ਹਾਂ। ਮੈਂ ਜਾਣਿਆ ਦੁੱਖ ਮੁਝੇ ਦੁੱਖ ਸਬਾਏ ਜੱਗ, ਉੱਚੇ ਝੜਕੇ ਦੇਖਿਆ ਕਰ ਕਰ ਇਹੋ ਅੱਗ। ਸਾਡੇ ਘਰਾਂ ਦੇ ਵਿੱਚ ਮਸਲੇ ਬਹੁਤ ਡੂੰਘੇ ਵੀ ਨੇ, ਬਹੁਤ ਭੈੜੇ ਵੀ ਨਹੀਂ ਲੱਗਦੇ, ਅਤੇ ਕਿਤੇ ਕਿਤੇ ਮੈਨੂੰ ਲੱਗਦਾ ਨਜਾਇਜ਼ ਵੀ ਹੁੰਦੇ ਨੇ। ਅਸੀਂ ਸ਼ਾਇਦ ਇਸ ਦੌੜਾ ਦੌੜੀ ਦੇ ਚੱਕਰ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਾਪਰ ਰਹੇ ਚਿੰਤਾ ਨੂੰ ਚਿੰਤਨ ਨਹੀਂ ਕਰਦੇ, ਅਤੇ ਸ਼ਾਇਦ ਤਾਂ ਕਰਕੇ ਸਾਡੀਆਂ ਤੰਦਾਂ ਉਲਝਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਇਹਨਾਂ ਤੰਦਾਂ ਦੀ ਉਲਝਣ ਦਾ ਹੱਲ ਸਾਡੇ ਕੋਲ ਆਪਣੇ ਕੋਲ ਹੈ। ਇਹਨਾਂ ਤੰਦਾਂ ਦੀ ਉਲਝਣ ਦਾ ਹੱਲ ਨਿੱਠ ਕੇ ਬੈਠ ਕੇ ਗੱਲਾਂ ਕਰਨ ਦੀ ਗੱਲ ਹੁੰਦੀ ਹੈ। ਪਰਿਵਾਰ ਦੇ ਵਿੱਚ ਜੇ ਸ਼ਾਮ ਨੂੰ, ਸਵੇਰ ਨੂੰ, ਰਾਤ ਨੂੰ, ਦੁਪਹਿਰ ਨੂੰ, ਹਫ਼ਤੇ 'ਚ 1 ਦਿਨ 2 ਦਿਨ 4 ਦਿਨ ਪਰਿਵਾਰ ਬੈਠ ਕੇ ਆਪਸ 'ਚ ਗੱਲਾਂ ਨਹੀਂ ਕਰਦਾ, ਮਸ਼ਵਰੇ ਨਹੀਂ ਕਰਦਾ, ਅਤੇ ਪਹਿਲਾ ਜਿਹੜਾ ਟਾਈਮ ਨਹੀਂ ਦਿੰਦਾ, ਇਹਦਾ ਮਤਲਬ ਹੋ ਰਿਹਾ ਕਿ ਸਾਡੇ ਲਈ ਚਿੰਤਨ ਦਾ ਵਕਤ ਨਹੀਂ ਮਿਲ ਰਿਹਾ। ਅੱਜ ਕੱਲ੍ਹ ਪਸਾਰਾ ਇੱਦਾਂ ਦਾ ਹੋ ਗਿਆ ਕਿ ਅਸੀਂ, ਜ਼ਰੂਰੀ ਨਹੀਂ ਕਿ ਇਕੱਲੇ ਇਕੱਠੇ ਬੈਠ ਕੇ ਹੀ ਗੱਲ ਕਰ ਸਕੀਏ, ਗੱਲ ਕਰਨ ਦੇ ਲਈ ਸਾਡੇ ਕੋਲ ਆਪਣੇ ਵਿੱਚ ਚੈਟ ਵੀ ਹੁੰਦੀ ਹੈ, ਗੱਲ ਕਰਨ ਲਈ ਸਾਡੇ ਕੋਲ ਮੇਲਾਂ ਵੀ ਹੁੰਦੀਆਂ ਨੇ, ਅਤੇ ਇੱਕ ਦੂਜੇ ਨਾਲ ਵੀਡੀਓ ਦੇ ਸੁਨੇਹੇ ਵੀ ਹੁੰਦੇ ਨੇ। ਮੇਰੇ ਸੱਜਣ ਕਹਿੰਦੇ ਮੈਂ 2 ਮਹੀਨੇ 3 ਮਹੀਨੇ ਬਾਅਦ ਸਿਨੇਮੇ 'ਚ ਫਿਲਮ ਦੇਖਣ ਇਸ ਕਰਕੇ ਜਾਂਦਾ ਕਿ ਮੈਂ ਆਪਣੇ ਆਲੇ ਦੁਆਲੇ ਤੋਂ ਹਟ ਕੇ ਕੁਛ ਕੰਮ, ਕੁਛ ਦੋਸਤਾਂ ਮਿੱਤਰਾਂ ਪਰਿਵਾਰ ਨਾਲ ਬੈਠ ਕੇ ਕੁਛ ਗੱਲਾਂ ਕਰਨੀਆਂ ਚਾਹੁੰਦਾ। ਮੈਨੂੰ ਨਹੀਂ ਸੀ ਪਤਾ ਕਿ ਫਿਲਮਾਂ, ਸਿਨੇਮਾ ਗੱਲਾਂ ਕਰਨ ਦਾ ਸਾਧਨ ਵੀ ਬਣਦਾ ਹੈ। ਚਿੰਤਨ ਦੇ ਲਈ ਸਾਨੂੰ ਆਪਣਾ ਰਾਹ ਆਪ ਚੁਣਨਾ ਪੈਂਦਾ ਹੈ, ਚਿੰਤਨ ਦੇ ਲਈ ਸਾਨੂੰ ਜ਼ਰਾ ਕੁ ਖੁਰੇਦਣਾ ਪੈਂਦਾ ਹੈ। ਉਹ ਟਾਈਮ ਚੱਲਦੀ ਕਾਰ ਵਿੱਚ 1/2 ਘੰਟਾ ਹੋ ਸਕਦਾ ਹੈ, ਕੰਮ ਤੋਂ 1/2 ਘੰਟਾ ਪਹਿਲਾਂ ਜਾ ਕੇ ਚਿੰਤਨ ਕਰਨ ਵਿੱਚ ਹੁੰਦੀ ਹੈ, ਕੰਮ ਦੇ ਦੁਪਹਿਰ ਦੇ ਵੇਲੇ ਆਰਾਮ ਕਰਨ ਲੱਗੇ ਚਿੰਤਨ ਹੁੰਦੀ ਹੈ, ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਹੋ ਸਕਦੀ ਹੈ। ਚਿੰਤਨ ਫੋਨ ਰਾਹੀਂ ਆਪਣੇ ਸੱਜਣ ਮਿੱਤਰ ਪਿਆਰਿਆਂ ਨਾਲ ਗੱਲ ਕਰਨ 'ਤੇ ਵੀ ਹੋ ਸਕਦੀ ਹੈ। ਚਿੰਤਨ ਗੱਲਾਂ 'ਚੋਂ ਗੱਲ ਇਸ ਪ੍ਰੋਗਰਾਮ ਨੂੰ ਸੁਣ ਕੇ ਵੀ ਹੋ ਸਕਦੀ ਹੈ। ਚਿੰਤਨ ਕਰਨਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਜੇ ਅਸੀਂ ਪਰਿਵਾਰ ਵਿੱਚ ਬੈਠ ਕੇ ਕੁਛ ਸਮਾਂ, ਵਕਤ 2-4 ਮਿੰਟ ਆਪਸ 'ਚ ਨਹੀਂ ਦਿੰਦੇ ਅਤੇ ਪਰਿਵਾਰ ਦੀਆਂ ਗੱਲਾਂ, ਬਰੀਕੀਆਂ ਨੂੰ ਨਹੀਂ ਸਮਝਦੇ, ਤਾਂ ਫਿਰ ਅਸੀਂ ਜ਼ਿੰਦਗੀ ਨੂੰ ਅੱਗੇ ਕਿਵੇਂ ਚਲਾਉਣ ਦੀ ਗੱਲ ਕਰਾਂਗੇ। ਮੈਡੀਟੇਸ਼ਨ ਸਿਰਫ ਕੰਸਨਟ੍ਰੇਸ਼ਨ ਆਫ ਮਾਇੰਡ ਨਹੀਂ ਹੈ।
ਮੈਡੀਟੇਸ਼ਨ ਸਿਰਫ ਆਪਣੇ ਆਲੇ ਦੁਆਲੇ ਵਾਪਰ ਰਹੇ ਘਟਨਾਕ੍ਰਮ ਦੇ ਵਿੱਚੋਂ ਨਿਕਲ ਕੇ ਰੋਜ਼ ਅਭਿਆਸ ਕਰ, 5 ਤੋਂ 7 ਮਿੰਟ ਇਹੀ ਕਰਨਾ ਕਿ ਮੈਂ ਕੀ ਕਰ ਰਿਹਾ ਅਤੇ ਕਿੱਧਰ 'ਚ ਜਾ ਰਿਹਾ। ਜੇ ਅਸੀਂ ਪਰਿਵਾਰ 'ਚ ਬੈਠ ਕੇ ਅਕਸਰ ਗੱਲਾਂ ਸ਼ਾਮ ਨੂੰ ਨਹੀਂ ਕਰਦੇ, ਤਾਂ ਮੈਂ ਅਕਸਰ ਇਹ ਪਹਿਲਾਂ ਗੱਲਾਂ ਕਰਦਾ ਹੁੰਦਾ ਸੀ ਕਿ 10 ਲਾਈਨਾਂ ਮਾਰ ਲਵੋ, ਹਰ ਲਾਈਨ 'ਤੇ ਇੱਕ ਮਸਲਾ ਇੱਕ ਚਿੰਤਾ ਲਿਖ ਲਵੋ। ਕੁਛ ਕੰਮ ਕੁਛ ਫੈਸਲੇ ਐਸੇ ਹੁੰਦੇ ਨੇ ਜਿਹੜੇ ਅਜੇ ਕਰਨ ਦੀ ਲੋੜ ਨਹੀਂ, ਉਹਨਾਂ ਨੂੰ ਕੱਟ ਦੇਵੋ। ਲੈ ਦੇ ਕੇ ਸਾਡੇ ਕੋਲ 2 ਜਾਂ 3 ਲਾਈਨਾਂ ਰਹਿ ਜਾਂਦੀਆਂ ਨੇ, ਉਹਨਾਂ ਨੂੰ ਕੰਸਨਟ੍ਰੇਟ ਕਰੋ, ਉਹਨਾਂ 'ਤੇ ਧਿਆਨ ਦਿਓ, ਉਹਨਾਂ 'ਤੇ ਵੇਖੋ। ਪਹਿਲਾਂ ਵਕਤ ਦੇਣਾ ਪਵੇਗਾ, ਫਿਰ ਗੱਲ ਕਰਨੀ ਪਵੇਗੀ, ਫਿਰ ਵਿਸ਼ਵਾਸ ਬਣਾਉਣਾ ਪਵੇਗਾ। ਮੈਂ ਗੱਲਾਂ ਦੇ ਗੱਲ ਪ੍ਰੋਗਰਾਮ 'ਚੋਂ ਪਹਿਲਾ ਸੈਗਮੈਂਟ ਗੱਲਾਂ ਕਰਕੇ ਵਿਸ਼ਵਾਸ ਬਣਨ ਅਤੇ ਬਣਾਉਣ ਦੀ ਗੱਲ ਕਰ ਰਿਹਾ। ਉਹ ਨਾਮ ਸੱਚਾ ਏ, ਉਹ ਨਾਮ ਕੋਈ ਵੀ ਹੋ ਸਕਦਾ ਏ, ਉਸ ਨਾਮ ਵਿੱਚ ਕੀ ਰੱਖਿਆ? ਪ੍ਰਾਣੀ ਇੱਕੋ ਨਾਮ ਉਚਾਰੋ, ਉਸ ਨਾਮ ਉਚਾਰਨ ਦੀ ਗੱਲ ਅਸੀਂ ਕਰਦੇ ਹਾਂ। ਉਹ ਨਾਮ ਸਾਡਾ ਆਪਣਾ ਅੰਤਰ ਧਿਆਨ ਵਿੱਚ ਬਲਦਾ ਇੱਕ ਲੋ ਵੀ ਹੋ ਸਕਦੀ ਹੈ, ਉਹ ਲੋ ਜਿਹਨੇ ਸਾਨੂੰ ਆਪਣੇ ਆਪ ਨੂੰ ਚਾਨਣ ਕਰਨਾ ਹੈ, ਜਿੱਥੇ ਸਿਰਫ ਛੱਡਣਾ ਹੈ। ਅਸੀਂ ਉਸ ਪਿੰਜਰੇ ਦੀ ਲੋ ਦੇ ਵਿੱਚ ਤਾਂ ਨਿਕਲਾਂਗੇ ਜੇ ਅਸੀਂ ਦਿਨ ਵਿੱਚ ਚਿੰਤਨ ਲਈ ਲਾਈਨਾਂ ਕਾਗਜ਼ 'ਤੇ ਮਾਰ ਕੇ ਸਾਹਮਣੇ ਰੱਖਾਂਗੇ।

ਸੰਵਾਦ ਤੋਂ ਪਹਿਲਾਂ ਗੱਲਬਾਤ ਤੋਂ ਪਹਿਲਾਂ ਚੁੱਪ ਦੀ ਲੋੜ ਹੈ ਉਹ ਚੁੱਪ ਉਹ ਆਵਾਜ਼ ਜੋ ਉਸ ਨੂੰ ਅਸੀਂ ਸੁਣ ਸਕਦੇ ਹਾਂ ਮਹਿਜ ਬੋਲਣ ਨੂੰ ਅਸੀਂ ਉੱਥੇ ਕਿਸੇ ਦੀ ਹਾਜ਼ਰੀ ਨਹੀਂ ਕਹਿ ਸਕਦੇ ਅਤੇ ਨਾ ਹੀ ਬੋਲਾਂ ਦੀ ਗੈਰ ਹਾਜ਼ਰੀ ਨਾਲ ਚੁੱਪ ਸਿਰਜੀ ਜਾ ਸਕਦੀ ਹੈ

ਕਦੇ ਕਦੇ ਮੈਂ ਸੋਚਦਾ ਕਿ ਬਹੁਤ ਸਾਰੇ ਸੰਤ ਮਹਾਤਮਾ ਲੋਕ ਇਹ ਸਫ਼ਰ ਕਿਉਂ ਕਰਦੇ ਨੇ ਇੱਕ ਥਾਂ ਟਿਕ ਕੇ ਕਿਉਂ ਨਹੀਂ ਬੈਠਦੇ ਉਹ ਸਫ਼ਰ ਇਸ ਲਈ ਕਰਦੇ ਨੇ ਕਿ ਉਹ ਇੱਕ ਥਾਂ ਤੋਂ ਅਗਲੀ ਥਾਂ 'ਤੇ ਜੀਵਨ ਦਾ ਪਥ ਲੱਭ ਕੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਨੇ

ਅਕਸਰ ਲੋਕ ਕਿਸੇ ਨੂੰ ਮਿਲਣ ਲਈ ਜਾਣ ਲਈ ਬਹਿਸਾਂ ਕਰਦੇ ਹੁੰਦੇ ਸੀ, ਵਿਚਾਰ ਕਰਦੇ ਹੁੰਦੇ ਸੀ। ਬਹਿਸ ਕਰਦੇ ਲੋਕ, ਹੈਂਕੜ ਦਿਖਾਉਂਦੇ ਲੋਕ ਮਹਿਫਲਾਂ ਵਿੱਚੋਂ ਉੱਠ ਕੇ ਆ ਕੇ ਸ਼ਾਂਤ ਹੋਣ ਦੀ ਕੋਸ਼ਿਸ਼ ਕਰਕੇ ਆਪਣਾ ਅਤੇ ਕਈਆਂ ਦਾ ਜੀਵਨ ਅਸ਼ਾਂਤ ਕਰਕੇ ਰਹਿੰਦੇ ਨੇ। ਸਿਆਣੇ ਆਖਦੇ ਨੇ ਕਿ ਕੁਛ ਮੌਕੇ ਇਹੋ ਹੋਣੇ ਚਾਹੀਦੇ ਨੇ ਕਿ ਅਸੀਂ ਇਸ਼ਾਰਿਆਂ ਨਾਲ ਗੱਲਾਂ ਕਰੀਏ, ਉਂਗਲਾਂ ਦੇ ਇਸ਼ਾਰਿਆਂ ਨਾਲ ਗੱਲਾਂ ਕਰੀਏ, ਨਜ਼ਰਾਂ ਨਾਲ ਗੱਲਾਂ ਕਰੀਏ, ਤੇ ਸ਼ਾਇਦ ਉਹਨਾਂ ਦਾ ਅਸਰ ਬਹੁਤ ਡੂੰਘੀ ਤੱਕ ਹੋਵੇ। ਗੱਲਬਾਤ ਵਿੱਚ ਅਸੀਂ ਸਿਰਫ ਜਾਣਕਾਰੀ ਸਾਂਝੀ ਕਰਦੇ ਹਾਂ ਤੇ ਮੈਂ ਇੱਥੇ ਇਸ ਆਵਾਜ਼ ਰਾਹੀਂ ਤੁਹਾਡੇ ਨਾਲ ਸੰਵਾਦ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੰਵਾਦ ਜਿੱਥੇ ਵਿਚਾਰ ਹੋਣ, ਜਿੱਥੇ ਸੰਸਾਰ ਮਿਲੇ ਤੇ ਇਸ ਮਿਲਾਪ ਵਿੱਚ ਇੱਕ ਨਵਾਂ ਸੰਸਾਰ ਪੈਦਾ ਹੋਵੇ, ਇੱਕ ਨਵਾਂ ਵਿਚਾਰ ਪੈਦਾ ਹੋਵੇ, ਉਹ ਵਿਚਾਰ ਨਾਲ ਇੱਕ ਰਿਸ਼ਤਾ ਪੈਦਾ ਹੋਵੇ, ਰਿਸ਼ਤਾ ਜੋ ਤੁਹਾਡੇ ਆਲੇ ਦੁਆਲੇ 'ਚੋਂ ਉਹਨਾਂ ਆਵਾਜ਼ ਦੀ ਸਾਂਝ ਨਾਲ ਪੈਣਾ ਹੈ। ਸੰਵਾਦ ਸਾਂਝ ਪੈਦਾ ਕਰਦਾ ਹੈ, ਉੱਥੇ ਸ਼ਬਦ ਪਿਆਰ ਵਰਤੋਂ ਕਰਦੇ ਨੇ ਤੇ ਕਈ ਵਾਰੀ ਨਹੀਂ ਵੀ ਬੋਲਿਆ ਜਾਂਦਾ।

प्रवचन बोलन ਲਈ ਘੱਟ ਹੁੰਦੇ ਨੇ ਸੁਣਨ ਵਾਲੇ ਜ਼ਿਆਦਾ ਹੁੰਦੇ ਨੇ प्रवचन ਸੁਣਨ ਵਾਲੇ ਦੇ ਕੰਨਾਂ 'ਚ ਸ਼ਰਧਾ ਦੇ ਫੰਬੇ ਰੱਖੇ ਹੁੰਦੇ ਨੇ ਤੇ ਉਹਦੇ ਰਾਹੀਂ ਉਸ ਕੰਨਾਂ ਵਿਚਾਰ ਰਾਹੀਂ ਉਹਦੇ ਮਨ ਉਹਦੇ ਜ਼ਿਹਨ ਵਿੱਚ ਜਾਂਦੇ ਨੇ ਦਰਖਤ ਤੋਂ ਇੱਕ ਫੜਫੜਾਉਂਦਾ ਪੱਤਾ ਆਲੇ ਦੁਆਲੇ ਸਾਰੇ ਫਿਜ਼ਾਂ ਦਾ ਹਾਲ ਦੱਸ ਦਿੰਦਾ ਏ

0: ਸ਼ਬਦਾਂ ਨੂੰ ਫੜਨ ਲਈ ਸੋਚਣਾ ਤੇ ਚੁੱਪ ਹੋਣਾ ਜ਼ਰੂਰੀ ਹੈ। ਪ੍ਰੋਗਰਾਮ ਦਾ ਪਹਿਲਾ ਸੈਗਮੈਂਟ ਖਤਮ ਹੁੰਦਾ ਹੈ। ਗੱਲਾਂ ਚੋਂ ਗੱਲ, ਮੈਂ ਹਾਂ ਵਿੱਕੀ ਸਿੰਘ।
1: On your local station, 88.6 Plenty Valley FM, The World at Night.
2: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ। ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ, ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ। ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ। ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ। ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।
3: ਸਟੇਸ਼ਨ ਸਪਾਂਸਰ
4: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪੀਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
5: Authorized by the Victorian Government, Melbourne.
6: Station sponsor.

ਤੁਸੀਂ ਸੁਣ ਰਹੇ ਹੋ 88.6 ਗੱਲਾਂ ਚੋਂ ਗੱਲ ਮੈਂ ਹਾਂ ਵਿੱਕੀ ਸਿੰਘ ਲੈ ਕੇ ਹਾਜ਼ਰ ਪ੍ਰੋਗਰਾਮ ਗੱਲਾਂ ਚੋਂ ਗੱਲ ਗੱਲਾਂ ਚੋਂ ਗੱਲ ਪ੍ਰੋਗਰਾਮ ਦਾ ਦੂਜਾ ਸੈਗਮੈਂਟ ਸਤਿੰਦਰ ਸਰਤਾਜ ਹੋਣਾ ਦਾ ਗੀਤ ਤੁਸੀਂ ਸੁਣਿਆ ਸਰਤਾਜ ਹੋਰੀ ਇਹਨਾਂ ਦਿਨਾਂ ਦੇ ਵਿੱਚ ਆਸਟ੍ਰੇਲੀਆ 'ਚ ਨੇ ਅਤੇ ਇਸ ਹਫ਼ਤੇ ਦੇ ਅਖੀਰਲੇ ਦੋ ਦਿਨ 16 ਅਤੇ 17 ਤਰੀਕ ਨੂੰ ਆਪਣੇ ਫਨ ਦਾ ਜਲਵਾ ਉਹ ਮੈਲਬਨ ਦੇ ਵਿੱਚ ਦਿਖਾਉਣਗੇ ਉਹਨਾਂ ਦੇ ਖੂਬਸੂਰਤ ਗੀਤ ਜੋ ਅਸ ਅਕਸਰ ਅਸੀਂ ਬੈਠਦੇ ਹਾਂ ਉੱਠਦੇ ਹਾਂ ਖਲੋਂਦੇ ਹਾਂ ਸੁਣਦੇ ਹਾਂ ਨਾਲ ਆਪਣੇ ਦੇਸ਼ ਪੰਜਾਬ ਨੂੰ ਯਾਦ ਕਰਦੇ ਹਾਂ ਅਤੇ ਨਾਲ ਹੀ ਉਹਨਾਂ ਦੇ ਗੀਤਾਂ ਵਿੱਚ ਰਵਾਨਗੀ ਉਹਨਾਂ ਗੀਤਾਂ ਵਿੱਚ ਉਠਾਏ ਸਵਾਲ ਮਕਸਦ ਜ਼ਿੰਦਗੀ ਜਿਉਣ ਦਾ ਰਾਹ ਜਿਹੜਾ ਸਾਨੂੰ ਮਿਲਦਾ ਹੈ ਉਹ ਦੇਖਦੇ ਹਾਂ ਸਰਤਾਜ ਹੋਣੀ ਕਈ ਸਾਲ ਕਈ ਵਾਰ ਇੱਥੇ ਆਉਂਦੇ ਰਹਿੰਦੇ ਨੇ ਲੋਕ ਹੁੰਮ ਹੁੰਮ ਆ ਕੇ ਆਪਣੇ ਹਰਮਨ ਪਿਆਰੇ ਗਾਇਕ ਨੂੰ ਉਹਨਾਂ ਦੇ ਫਨ ਦਾ ਨਜ਼ਾਰਾ ਲੈਣ ਲਈ ਜਾਂਦੇ ਨੇ ਇਸ ਟੂਰ ਦਾ ਨਾਂ ਹੈਰੀਟੇਜ ਟੂਰ ਹੈ ਵਿਰਾਸਤੀ ਨਾਲ ਸੰਬੰਧਿਤ ਗੱਲਾਂ ਜਜ਼ਬਾਤਾਂ ਦੀ ਉਹ ਗੱਲ ਕਰਨਗੇ ਸੂਫੀ ਮਿਊਜ਼ਿਕ ਅਤੇ ਰੂਹਾਨੀਅਤ ਦਾ ਰਾਹ ਵਿਖਾਉਂਦੇ ਹੋਏ ਸਰਤਾਜ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਆਪਣੇ ਗੀਤਾਂ ਦੀ ਸ਼ੁਰੂਆਤ ਕੀਤੀ ਸਾਡੇ ਨਾਲ ਸਾਂਝ ਪਾਈ ਅਤੇ ਉਹਨਾਂ ਦੇ ਦੋ ਗੀਤ ਪਾਣੀ ਪੰਜਾਂ ਦਰਿਆਵਾਂ ਦਾ ਨਹਿਰੀ ਹੋ ਗਿਆ ਅਤੇ ਸਾਈਂ ਲੋਕਾਂ ਦੇ ਮੂੰਹ ਛੱਡ ਕੇ ਬੋਲੇ ਬੜੀ ਲੰਬੀ ਲਿਸਟ ਹੈ ਸਰਤਾਜ ਹੋਣਾ ਦੇ ਗੀਤਾਂ ਦੀ 365 ਤੋਂ ਵੱਧ ਗੀਤ ਮੈਂ ਦੇਖ ਰਿਹਾ ਸੀ ਉਹਨਾਂ ਨੇ ਗਾਏ ਨੇ ਜੋ ਲੋਕਾਂ 'ਚ ਬਹੁਤ ਜ਼ਿਆਦਾ ਮਕਬੂਲ ਹੋਏ ਹੋ ਸਕਦਾ ਗੀਤ ਹੋਰ ਵੀ ਹੋਣ ਪਰ ਉਹਨਾਂ ਦੇ ਗੀਤਾਂ ਦੀ ਲੰਬੀ ਕਤਾਰ ਦੇ ਵਿੱਚ ਫਿਲਮਾਂ ਦੇ ਗੀਤ ਆਪਣੇ ਗੀਤ ਜਜ਼ਬਾਤੀ ਆਪ ਹੀ ਲਿਖਦੇ ਨੇ ਆਪ ਹੀ ਸ਼ਾਇਰ ਨੇ ਆਪ ਹੀ ਮਿਊਜ਼ਿਕ ਕੰਪੋਜ਼ ਕਰਦੇ ਨੇ ਉਹਨਾਂ ਦਾ ਅੰਦਾਜ਼ੇ ਬਿਆਂ ਹੀ ਹੋ ਰਹੇ ਇਸ ਕਰਕੇ ਉਹਨਾਂ ਵਰਗਾ ਫਨਕਾਰ ਕੋਈ ਨਹੀਂ ਉਹਨਾਂ ਦਾ ਜ਼ੋਨਰ ਕੋਈ ਨਹੀਂ ਉਹਨਾਂ ਦਾ ਅਲੱਗ ਨਜ਼ਰੀਆ ਜ਼ਿੰਦਗੀ ਨੂੰ ਤੱਕਣ ਦਾ ਅਲੱਗ ਨਜ਼ਰੀਆ ਹੈ ਅੱਜ ਕੁਛ ਪ੍ਰੋਗਰਾਮ ਦਾ ਸੈਗਮੈਂਟ ਉਹਨਾਂ ਦੇ ਗੀਤਾਂ ਵਿੱਚ ਆਉਂਦੇ ਵਿਚਾਰਾਂ ਦੀ ਗੱਲ ਕਰਾਂਗੇ ਸਾਡਾ ਨਜ਼ਰ ਅਤੇ ਨਜ਼ਰੀਆ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸਾਡਾ ਸੁਭਾਅ ਕੀ ਹੈ ਅਤੇ ਸੁਭਾਅ ਇੱਕ ਐਸਾ ਦੀਵੇ ਦੀ ਲੋਅ ਹੈ ਕਿ ਜਿਹੜਾ ਬਦਲਦਾ ਰਹਿੰਦਾ ਹੈ ਇਹ ਕੁਦਰਤੀ ਵਰਤਾਰਾ ਵੀ ਹੁੰਦਾ ਹੈ ਕਿਸੇ ਚੀਜ਼ ਨੂੰ ਪਰਖਣ ਦਾ ਨਜ਼ਰ ਨੈਚੁਰਲ ਕੁਦਰਤੀ ਨਹੀਂ ਹੁੰਦੀ ਜਮਾਂਦਰੂ ਨਹੀਂ ਹੁੰਦੀ ਹੌਲੀ ਹੌਲੀ ਵਕਤ ਦੇ ਤਜ਼ਰਬੇ ਦੇ ਨਾਲ ਨਜ਼ਰੀਆ ਬਦਲ ਜਾਂਦਾ ਹੈ ਵੈਸੇ ਤਾਂ ਅੱਜ ਕੱਲ੍ਹ ਨਜ਼ਰ ਵੀ ਬਦਲ ਜਾਂਦੀ ਆ ਮੇਰੇ ਵਰਗੇ ਨੂੰ ਹੁਣ ਐਨਕਾਂ ਵੀ ਲੱਗ ਜਾਂਦੀਆਂ ਸ਼ੀਸ਼ੇ ਮੋਟੇ ਹੋ ਜਾਂਦੇ ਦੂਰੋਂ ਚੀਜ਼ਾਂ ਦਿਸਦੀਆਂ ਨਹੀਂ ਨੇੜਲੇ ਅੱਖਰ ਉੱਡਦੇ ਨਜ਼ਰ ਆਉਂਦੇ ਨੇ ਪਰ ਬੰਦੇ ਦਾ ਨਜ਼ਰੀਆ ਸਹੀ ਰਹੇ ਸਹੀ ਦਿਸ਼ਾ ਵਿੱਚ ਰਹੇ ਇਸ ਬਾਰੇ ਅਸੀਂ ਗੱਲਬਾਤ ਵਿਚਾਰ ਬਹੁਤ ਘੱਟ ਕਰਦੇ ਹਾਂ ਜ਼ਿੰਦਗੀ ਨੂੰ ਵੱਖ ਵੱਖ ਨਜ਼ਰੀਏ ਤੋਂ ਦੇਖਣਾ ਚਾਹੀਦਾ ਜਿਵੇਂ ਮੈਂ ਹੁਣ ਬੱਚਿਆਂ 'ਚ ਰਹਿਣਾ ਬੜਾ ਪਸੰਦ ਕਰਦਾ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਬੱਚਿਆਂ ਦਾ ਨਜ਼ਰੀਆ ਬਿਲਕੁਲ ਪਾਕ ਪਵਿੱਤਰ ਅਤੇ ਮੈਂ ਸਮਝਦਾ ਕੁਝ ਹੁੰਦਾ ਹੀ ਨਹੀਂ ਬੱਚੇ ਕੋਲ ਨਜ਼ਰ ਹੁੰਦੀ ਹੈ ਆਲਾ ਦੁਆਲਾ ਉਹ ਨਜ਼ਰ ਦੀਆਂ ਐਨਕਾਂ ਲਾ ਕੇ ਵੇਖਦੇ ਨੇ ਅਤੇ ਤੁਹਾਡੇ ਨਾਲ ਛੋਟੀ ਛੋਟੀਆਂ ਕਹਾਣੀਆਂ ਪਾ ਕੇ ਉਹ ਜ਼ਿੰਦਗੀ ਦੇ ਸਕੂਨ ਨੂੰ ਸੱਚ ਸਮਝਦੇ ਆਨੰਦ ਮਾਣਦੇ ਨੇ ਬੱਚਿਆਂ ਨੂੰ ਸਾਹਮਣੇ ਤੋਂ ਤੁਰਿਆ ਆਉਂਦਾ ਬੰਦਾ ਮੇਰੇ ਵਰਗਾ ਵੱਡਾ ਵੀ ਹੋਵੇ ਤਾਂ ਉਹ ਆਪਣੇ ਵਰਗਾ ਲੱਗਦਾ ਹੈ ਅਤੇ ਜਦੋਂ ਤੁਸੀਂ ਉਹਨਾਂ ਨਾਲ ਬੱਚਿਆਂ ਦੀਆਂ ਇਲਤਾਂ ਕਰੋ ਤਾਂ ਸ਼ਾਇਦ ਉਹਨਾਂ ਨੂੰ ਆਪਣੇ ਵਰਗਾ ਮਨੁੱਖ ਸਾਹਮਣੇ ਨਜ਼ਰ ਆਉਂਦਾ ਹੈ ਐਨ ਆਪਣੇ ਵਰਗਾ ਅਤੇ ਉਹਨਾਂ ਦੀ ਨਜ਼ਰ ਵਿੱਚ ਹੋਰ ਤੋਂ ਹੋਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਪਰ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਹੁਣ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਮੈਲਬਨ ਦੇ ਵਿੱਚ ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ ਦੇ ਵਿੱਚ ਜਦੋਂ ਵੱਖ ਵੱਖ ਸ਼ਹਿਰਾਂ 'ਚ ਮਿਲਦੇ ਹਾਂ ਪਹਿਲਾ ਨਜ਼ਰੀਏ ਤੋਂ ਸਾਨੂੰ ਉਹਦੀ ਸ਼ਕਲ ਰੰਗ ਰੂਪ ਵੇਖ ਕੇ ਲੱਗਦਾ ਅੱਛਾ ਇਹ ਆਪਣੇ ਵਰਗਾ ਲੱਗਦਾ ਜਦੋਂ ਪੰਜਾਬੀ ਬੋਲਦਾ ਫਿਰ ਹੋਰ ਦਿਲ ਖੁਸ਼ ਹੁੰਦਾ ਬਾਅਦ ਵਿੱਚ ਫਿਰ ਸਾਡਾ ਨਜ਼ਰੀਆ ਬਦਲ ਜਾਂਦਾ ਅੱਛਾ ਇਹ ਪਾਕਿਸਤਾਨੀ ਪੰਜਾਬੀ ਹੈ ਕਈ ਵਾਰੀ ਸਾਨੂੰ ਉਹ ਅਮੀਰੋਂ ਗਰੀਬ ਲੱਗਣ ਲੱਗ ਪੈਂਦਾ ਕਈ ਵਾਰੀ ਸਾਡੇ ਅੰਦਰ ਉਹ ਨਜ਼ਰੀਆ ਉਹ ਵਹਿਮ ਕੁਛ ਹੋਰ ਇੰਪ੍ਰੈਸ਼ਨ ਪਾ ਛੱਡ ਜਾਂਦਾ ਅਸੀਂ ਇਨਸਾਨ ਨੂੰ ਇਨਸਾਨ ਸਮਝਦੇ ਹਾਂ ਗੱਲਾਂ ਬਾਤਾਂ ਤੋਂ ਬਾਅਦ ਨਾ ਪਤਾ ਜਾਣਨ ਤੋਂ ਬਾਅਦ ਅਸੀਂ ਹਿੰਦੂ ਸਿੱਖ ਮੁਸਲਮਾਨ ਹੋ ਜਾਂਦੇ ਹਾਂ ਗੋਰੇ ਚਿੱਟੇ ਕਾਲੇ ਹੋ ਜਾਂਦੇ ਹਾਂ ਸਾਡੇ ਮਨ 'ਤੇ ਇੱਕ ਇੰਪ੍ਰੈਸ਼ਨ ਹੋਰ ਤਰ੍ਹਾਂ ਦਾ ਬਣ ਜਾਂਦਾ ਅਸੀਂ ਆਪਣੀ ਸਹਿਜਤਾ ਵੀ ਗਵਾ ਲੈਂਦੇ ਹਾਂ ਅਸੀਂ ਆਪਣੇ ਅੰਦਰ ਬੁਣੇ ਜਾਲ ਦੀ ਮਾਨਸਿਕਤਾ ਵਿੱਚ ਉਲਝੇ ਹੋਏ ਸਹਿਜ ਤੋਂ ਅਸਹਿਜ ਵੀ ਹੋ ਜਾਂਦੇ ਹਾਂ ਨਜ਼ਰੀਆ ਸਹੀ ਰੱਖਣ ਦੇ ਲਈ
ਅਸੀਂ ਪੜ੍ਹਦੇ ਹਾਂ ਤੇ ਨਜ਼ਰ ਸਹੀ ਰੱਖਣ ਦੇ ਲਈ ਅਸੀਂ ਡਾਕਟਰ ਕੋ ਜਾਂਦੇ ਹਾਂ ਅੱਜ ਕੱਲ ਡਾਕਟਰ ਸਾਨੂੰ ਕਿਤੇ ਵੀ ਮਿਲ ਜਾਂਦੇ ਨੇ ਚਾਹੇ ਉਹ ਸਾਡੇ ਸੋਸ਼ਲ ਮੀਡੀਆ ਤੇ ਖਾਣੇ ਦੀ ਸਲਾਹ ਦੇਣ ਵਾਲੇ ਹੋਣ ਕਾਹੇ ਚਾਹੇ ਉਹ ਯੋਗੀ ਹੋਣ ਚਾਹੇ ਉਹ ਗੀਤਾਂ ਦੇ ਵਿੱਚ ਹੋਣ ਚਾਹੇ ਇੱਕ ਫਿਲਮ ਵਿੱਚ ਦੇਖ ਰਿਹਾ ਪਾਤਰ ਹੋਵੇ ਤੇ ਕਈ ਵਾਰੀ ਇੱਕ ਡਾਕੂਮੈਂਟਰੀ ਵਿੱਚ ਦੱਬਿਆ ਸੁਨੇਹਾ ਸਾਡੇ ਨਾਲ ਕਈ ਵਾਰੀ ਦੇਰ ਰਾਤ ਤੱਕ ਸਾਨੂੰ ਸੌਣ ਨਹੀਂ ਦਿੰਦਾ ਤੇ ਸਾਡਾ ਨਜ਼ਰੀਆ ਬਦਲਣ ਦੀ ਅਹਿਮੀਅਤ ਰੱਖਦਾ ਹੈ ਜੀ ਹਾਂ ਗੱਲਾਂ ਜੋ ਗੱਲ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਗੱਲ ਕੀਤੀ ਕਿ ਸਰਤਾਜ ਹੁਣੀ ਇੱਥੇ ਆਏ ਨੇ ਅਤੇ ਆਪਾਂ ਕੁਝ ਗੀਤ ਵੀ ਉਹਨਾਂ ਦੇ ਸੁਣਨੇ ਨੇ ਅਤੇ ਉਹਨਾਂ ਦੇ ਸੰਗੀਤ ਦੇ ਨਾਲ ਇਸ ਨਜ਼ਰੀਏ ਨੂੰ ਅੱਗੇ ਵਧਾਉਂਦੇ ਹਾਂ ਵੀ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਔਖੇ ਵੇਲੇ ਸਾਡਾ ਕੀ ਕਿਵੇਂ ਗੁਜ਼ਾਰਾ ਹੁੰਦਾ ਇਹਦੀ ਇਸ ਦਾ ਨਜ਼ਰੀਆ ਸਰਤਾਜ ਹੁਣੀ ਕੀ ਕਹਿੰਦੇ ਨੇ

ਵਾਜੀ ਵਾ ਸਰਤਾਜ ਹੋਣਾ ਦਾ ਗੀਤ ਅਸੀਂ ਸੁਣਿਆ ਇੱਕ ਇੱਕ ਬੋਲ ਇੱਕ ਇੱਕ ਅੱਖਰ ਸਾਨੂੰ ਦਿਸ਼ਾ ਨਿਰਦੇਸ਼ ਦੇ ਰਹੇ ਸਨ ਔਖਾ ਤੇ ਸੌਖਾ ਮਾੜਾ ਤੇ ਚੰਗਾ ਮੇਰੀ ਨਜ਼ਰ ਦੇ ਵਿੱਚ ਇਹ ਕਦੀ ਵੀ ਸਥਿਰ ਨਹੀਂ ਹੁੰਦੇ ਤੇ ਹਮੇਸ਼ਾ ਬਦਲਦੇ ਰਹਿੰਦੇ ਨੇ ਮੈਂ ਇਹ ਵੀ ਜਿਵੇਂ ਨਜ਼ਰੀਏ ਦੀ ਗੱਲ ਕਰ ਰਿਹਾ ਸੀ ਤੇ ਨਜ਼ਰੀਆ ਵੀ ਮੈਂ ਸਮਝਦਾ ਕਿ ਕਦੀ ਇੱਕੋ ਜਿਹਾ ਨਹੀਂ ਹੁੰਦਾ ਸਾਨਾ ਕਿਸੇ ਨੂੰ ਵੇਖਣ ਦਾ ਮੈਂ ਇੱਕ ਵਰਡ ਯੂਜ਼ ਕਰਦਾ ਦ੍ਰਿਸ਼ਟੀਕੋਣ ਕਿਸ ਨਜ਼ਰੀਏ ਤੋਂ ਅਸੀਂ ਚੀਜ਼ ਨੂੰ ਦੇਖਦੇ ਹਾਂ ਅਤੇ ਇਹ ਹਮੇਸ਼ਾ ਹੀ ਬਦਲਦਾ ਰਹੇ ਤਾਂ ਚੰਗਾ ਹੁੰਦਾ ਜ਼ਿੰਦਗੀ ਦੀ ਰਵਾਨਗੀ ਜਿਹੜੀ ਹੈ ਉਹ ਬਣੀ ਰਹਿੰਦੀ ਹੈ ਨਹੀਂ ਤਾਂ ਅਸੀਂ ਅਕਸਰ ਇੱਕੋ ਪਾਸੇ ਇੱਕੋ ਨਜ਼ਰੀਏ ਨਾਲ ਚੀਜ਼ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਸਮੁੱਚੇ ਸੰਸਾਰ ਨੂੰ ਹਰ ਵਸਤ ਨੂੰ ਆਪਣੇ ਨਜ਼ਰੀਏ ਤੋਂ ਵੇਖਣ ਦੇਖਣ ਦਾ ਅਗਰ ਸਾਡਾ ਸੁਭਾਅ ਬਣ ਜਾਵੇ ਅਜੋਕੇ ਸੋਸ਼ਲ ਮੀਡੀਆ ਦੇ ਦੁਨੀਆ ਵਿੱਚ ਕੋਈ ਗੱਲ ਸਾਨੂੰ ਬਹੁਤ ਭੈੜੀ ਲੱਗਦੀ ਹੈ ਕੋਈ ਚੰਗੀ ਲੱਗਦੀ ਹੈ ਕਿਸੇ ਗੱਲ 'ਤੇ ਉੜਦਾ ਤੀਰ ਫੜਨ ਨੂੰ ਜੀ ਕਰਦਾ ਕਿ ਉਹਨੂੰ ਚਾਰ ਜਵਾਬ ਦੇ ਹੀ ਦੇਣ ਨੂੰ ਜੀ ਕਰਦਾ ਹੈ ਬਸ ਦੁਨੀਆ ਦੀ ਇਸ ਕਾਵਾਂ ਰੌਲੀ ਦੇ ਵਿੱਚ ਬਦਲਦੇ ਨਜ਼ਰੀਏ ਦੇ ਵਿੱਚ ਬਹੁਤ ਸਾਰਾ ਸਾਡਾ ਵਪਾਰ ਅਤੇ ਸਮਾਜ ਦਾ ਪ੍ਰਬੰਧ ਖੜ੍ਹਾ ਹੈ ਨਜ਼ਰ ਇੱਕ ਸਾਫ਼ ਪਾਣੀ ਵਾਂਗ ਹੁੰਦੀ ਹੈ ਇਸ ਵਿੱਚ ਸਾਡੇ ਸੁਭਾਅ ਦਾ ਸਮਾਜ ਦਾ ਇਤਿਹਾਸ ਦਾ ਰੰਗ ਘੁਲਦਾ ਹੈ ਸਾਡਾ ਆਪਣਾ ਅਨੁਭਵ ਵੀ ਇਸ ਵਿੱਚ ਘੁਲਦਾ ਹੈ ਅਤੇ ਇਹ ਸਾਰੇ ਘੁਲਣ ਮਿਲਣ ਦੀ ਪ੍ਰਕਿਰਿਆ ਦੇ ਵਿੱਚੋਂ ਹੀ ਇਸ ਲੜੀ ਦੇ ਮਲਗੋਬੇ ਵਿੱਚੋਂ ਸਾਡਾ ਨਜ਼ਰੀਆ ਬਣਦਾ ਹੈ ਸਾਡਾ ਨਜ਼ਰੀਆ ਕਦੀ ਆਸਤਕ ਵੀ ਹੋ ਸਕਦਾ ਹੈ ਅਤੇ ਕਦੇ ਕਦੇ ਨਾਸਤਕ ਵੀ ਹੋ ਜਾਂਦਾ ਹੈ ਹਾਲਾਂਕਿ ਮੈਂ ਇਸ ਆਸਤਕ ਨਾਸਤਕ ਦੀ ਪਰਿਭਾਸ਼ਾ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੁੰਦਾ ਪਰ ਅਸੀਂ ਜਦੋਂ ਇੱਕ ਆਸਤਕ ਨਜ਼ਰੀਏ ਨਾਲ ਕਿਸੇ ਚੀਜ਼ ਨੂੰ ਵੇਖਦੇ ਹਾਂ ਅਤੇ ਅਸੀਂ ਕਿਸੇ ਵਿਅਕਤੀ ਨੂੰ ਕਿਸੇ ਸੰਸਥਾ ਨੂੰ ਕਿਸੇ ਦੇਸ਼ ਨੂੰ ਆਪਣਾ ਅਤੇ ਬੇਗਾਨਾ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਈ ਜਾਤਾਂ ਨੂੰ ਅਸੀਂ ਆਪਣਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਈਆਂ ਤੋਂ ਅਸੀਂ ਆਸ਼ਾਵਾਦੀ ਅਤੇ ਕਈਆਂ ਤੋਂ ਨਿਰਾਸ਼ਾਵਾਦੀ ਹੁੰਦੇ ਹਾਂ ਇੱਕ ਆਮ ਜਿਹੀ ਘਟਨਾ ਨੂੰ ਅਸੀਂ ਕਈ ਕੋਨਾਂ ਤੋਂ ਵੇਖਣ ਦੀ ਗੱਲ ਕਰਦੇ ਹਾਂ ਬਾਹਰ ਨਿਕਲ ਕੇ ਵੇਖਿਆ ਹੋਵੇ ਤਾਂ ਇੱਕ ਡੁੱਬਦੇ ਜਾਂ ਟੁੱਟਦੇ ਤਾਰੇ ਦੀ ਪਤਲੀ ਜਿਹੀ ਲਕੀਰ ਬਣਦੀ ਹੈ ਸਾਡੇ ਮਨ ਵਿੱਚ ਵਿਚਾਰ ਆਉਂਦਾ ਹੈ ਅਤੇ ਬਣ ਕੇ ਖਤਮ ਹੋ ਜਾਂਦਾ ਹੈ ਮੇਰੇ ਇੱਕ ਅਧਿਆਪਕ ਜੋ ਮੈਨੂੰ ਅੰਗਰੇਜ਼ੀ ਪੜ੍ਹਾਉਂਦੇ ਸੀ 12ਵੀਂ ਕਲਾਸ ਦੇ ਵਿੱਚ ਉਹ ਕਹਿੰਦੇ ਹੁੰਦੇ ਸੀ ਕਿ ਤੁਸੀਂ ਇੱਕ ਫੁੱਲ ਨੂੰ ਕਈ ਰੰਗਾਂ 'ਚ ਕਈ ਨਜ਼ਰੀਏ ਤੋਂ ਵੇਖ ਸਕਦੇ ਹੋ ਇੱਕ ਸ਼ਾਇਰ ਗੁਲਾਬ ਦੇ ਫੁੱਲ 'ਤੇ ਕਵਿਤਾ ਲਿਖਦਾ ਹੈ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀਓ ਦੇਸਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀਓ ਹੁਣ ਮੈਂ ਤੁਹਾਨੂੰ ਇਹ ਗੱਲ ਕਹੀ ਤੁਹਾਨੂੰ ਚੰਗੀ ਲੱਗੀ ਕਿ ਤੁਸੀਂ ਪੰਜਾਬ ਨੂੰ ਇੱਕ ਗੁਲਾਬ ਦੇ ਫੁੱਲ ਨਾਲ ਕੰਪੇਅਰ ਕੀਤਾ ਦੂਜੇ ਪਾਸੇ ਇੱਕ ਰਸਾਇਣ ਵਿਗਿਆਨ ਦਾ ਤਜਰਬੇਕਾਰ ਪ੍ਰੋਫੈਸਰ ਉਸ ਫੁੱਲ ਨੂੰ ਤੋੜਦਾ ਆ ਆਪਣੇ ਬੀਕਰ ਦੇ ਵਿੱਚ ਪਾਉਂਦਾ ਹੈ ਜਿਹਦੇ ਵਿੱਚ ਉਹ ਤਜਰਬਾ ਕਰਦਾ ਆ ਗੈਸ 'ਤੇ ਰੱਖ ਕੇ ਕੁਛ ਕੈਮੀਕਲ ਪਾਉਂਦਾ ਆ ਹਿਲਾ ਕੇ ਦੇਖਦਾ ਕਹਿੰਦਾ ਇਹਦੇ 'ਚ 70% ਕਾਰਬਨ ਆ ਅਤੇ ਬਾਕੀ ਆਹ ਮਟੀਰੀਅਲ ਆ ਗੱਲ ਤਾਂ ਨਜ਼ਰੀਏ ਨੂੰ ਕਿਸ ਕੋਨਾ ਤੋਂ ਵੇਖਣਾ ਅਸੀਂ ਕਿਸੇ ਇੱਕ ਘਟਨਾ ਨੂੰ ਕਿਸੇ ਇੱਕ ਛੋਟੀ ਜਿਹੀ ਗੱਲ ਨੂੰ ਹਜ਼ਾਰਾਂ ਨਜ਼ਰੀਏ ਤੋਂ ਵੇਖ ਸਕਦੇ ਹਾਂ ਜਿੱਦਾਂ ਦਾ ਸਾਡਾ ਪੰਜਾਬ ਦੇ ਵਿੱਚ ਰਵਾਇਤ ਜੋ ਸਾਡਾ ਸਮਾਜ ਹੈ ਮੰਨ ਲਓ ਤੁਸੀਂ ਅੰਮ੍ਰਿਤਸਰ ਸ਼ਹਿਰ ਦੇ ਹਾਲ ਬਾਜ਼ਾਰ 'ਚ ਖੜ੍ਹੇ ਹੋ ਜਾਂ ਤੁਸੀਂ ਲੁਧਿਆਣੇ ਦੇ ਚੌੜੇ ਬਾਜ਼ਾਰ 'ਚ ਖੜ੍ਹੇ ਹੋ ਜਾਂ ਘੰਟਾ ਘਰ ਚੌਂਕ ਲੱਗੇ ਖੜ੍ਹੇ ਹੋ ਚੰਡੀਗੜ੍ਹ ਦੇ 17 ਸੈਕਟਰ ਦੀ ਰੌਣਕ ਵਿੱਚ ਖੜ੍ਹੇ ਹੋ ਜਾਂ ਕਿਸੇ ਵੀ ਹੋਰ ਸ਼ਹਿਰ ਪਿੰਡ ਗਲੀ ਦੇ ਕਸਬੇ ਦੇ ਰੌਣਕ ਭਰੇ ਬਾਜ਼ਾਰ 'ਚ ਖੜ੍ਹੇ ਹੋ ਇੱਕ ਨੌਜਵਾਨ ਖੂਬਸੂਰਤ ਮੁੰਡਾ ਕੁੜੀ ਆਪਸ ਵਿੱਚ ਬੈਠੇ ਨੇ ਪਿਆਰ ਦੇ ਨਾਲ ਹੋ ਸਕਦਾ ਜਵਾਨ ਨੂੰ ਆਪਣੀ ਪ੍ਰੇਮਿਕਾ ਚੰਗੀ ਲੱਗੀ ਹੋਵੇ ਅਤੇ ਅਚਾਨਕ ਉਹਨੂੰ ਚੁੰਮ ਲੈਂਦਾ ਹੈ ਜੇ ਤੁਸੀਂ ਉੱਥੋਂ ਲੰਘ ਰਹੇ ਹੋਵੋ ਤੁਸੀਂ ਇਸ ਨਜ਼ਾਰੇ ਨੂੰ ਵੇਖੋ ਅਤੇ ਤੁਹਾਡੀ ਕਿਸ ਕੋਣ ਤੋਂ ਕਿਸ ਨਜ਼ਰੀਏ ਤੋਂ ਵੇਖੋਗੇ ਜਦੋਂ ਕਿ ਇੱਕ ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਨੇ ਉਹਨਾਂ ਦੀ ਅੱਖ ਇੱਕ ਦੂਜੇ ਵਿੱਚ ਪਿਆਰ ਵੇਖ ਰਹੀ ਹੈ ਦੂਜੇ ਪਾਸੇ ਇੱਕ ਸਿਆਣਾ
ਬਜ਼ੁਰਗ ਆਦਮੀ ਹੋ ਸਕਦਾ ਪਰੰਪਰਾਵਾਦੀ ਮਨੁੱਖ ਹੋਵੇ ਉਹ ਕਹੇ ਸਾਡੀ ਨੈਤਿਕਤਾ ਦਿਨੋ ਦਿਨ ਘਟਦੀ ਜਾ ਰਹੀ ਹੈ ਇਹਨਾਂ ਨੂੰ ਬੇਸ਼ਰਮੀ ਅਤੇ ਸ਼ਰਮ ਦਾ ਘਾਟਾ ਹੈ ਕਿਸੇ ਦੇ ਮੂੰਹ ਇਹ ਵੀ ਨਿਕਲ ਸਕਦਾ ਕਿ ਜੰਗ ਅਤੇ ਪਿਆਰ ਵਿੱਚ ਸਭ ਕੁਝ ਜਾਇਜ਼ ਹੈ ਅਤੇ ਕੋਈ ਸ਼ੈਤਾਨ ਸਿਆਸੀ ਦਿਮਾਗ ਸ਼ਹਿਰ ਵਿੱਚ ਇਸ ਘਟਨਾ ਨੂੰ ਲੈ ਕੇ ਆਪਣੇ ਵਿਰੋਧੀ ਨੂੰ ਬਦਲ ਰਹੇ ਹਾਲਾਤ ਬਦਲ ਰਹੇ ਸਮਾਜ ਨਾਲ ਉਸਕਾਉਣ ਵਿੱਚ ਗੱਲਾਂ ਕਰਨ ਵਿੱਚ ਅਤੇ ਇੱਥੋਂ ਤੱਕ ਇਹ ਵੀ ਹੋ ਸਕਦਾ ਕਿ ਇੱਕ ਨੂੰ ਲੱਗੇ ਉਹ ਇਹ ਤਾਂ ਮੁੰਡਾ ਮੁਸਲਮਾਨ ਸੀ ਇਹ ਕੁੜੀ ਹਿੰਦੂ ਸੀ ਦੰਗੇ ਫਸਾਦ ਵੀ ਹੋ ਸਕਦੇ ਨੇ ਕਈ ਵਾਰ ਇੱਕ ਛੋਟੀ ਜਿਹੀ ਗੱਲ ਪਿੱਛੇ ਹਜ਼ਾਰਾਂ ਲੋਕ ਇੱਕ ਦੂਜੇ ਦੀ ਜਾਨ ਗਵਾ ਲੈਂਦੇ ਨੇ ਸਮਾਜ ਹਰਕਤ ਵਿੱਚ ਆ ਜਾਂਦਾ ਹੈ ਇਹ ਸਾਰਾ ਕੁਝ ਸਾਡੇ ਉਹਨਾਂ ਦੇਸ਼ਾਂ ਵਿੱਚ ਪੋਸੀਬਲ ਹੈ ਹੋ ਸਕਦਾ ਇਹ ਗੱਲ ਅਸੀਂ ਆਸਟ੍ਰੇਲੀਆ 'ਚ ਬੈਠੇ ਮੈਲਬਰਨ ਸ਼ਹਿਰ ਦੇ ਇੱਥੇ ਬੈਠੇ ਗੱਲ ਕਰ ਰਹੇ ਹਾਂ ਤੁਸੀਂ ਕਿਸੇ ਬਾਜ਼ਾਰ ਵਿੱਚ ਤੁਰੇ ਜਾਂਦੇ ਇੱਦਾਂ ਦੀ ਇੱਕ ਪ੍ਰੇਮੀ ਪ੍ਰੇਮਿਕਾ ਨੂੰ ਚੁੰਮ ਲੈਂਦਾ ਹੈ ਅਤੇ ਇਹੋ ਜਿਹੇ ਮੁਲਕ ਦੇ ਵਿੱਚ ਇਹ ਘਟਨਾ ਹੋਈ ਨਾ ਹੋਈ ਕੋਈ ਮਾਣੇ ਨਹੀਂ ਰੱਖਦੀ ਗੱਲ ਇੱਕੋ ਹੀ ਹੈ ਨਜ਼ਰੀਆ ਵੱਖ ਵੱਖ ਹੈ ਕੋਈ ਇਸ ਨੂੰ ਮਨੋਵਿਗਿਆਨਕ ਤੌਰ 'ਤੇ ਐਕਸਪੋਜ਼ ਸਰੀਰ ਪ੍ਰਦਰਸ਼ਨ ਦੀ ਗੱਲ ਕਹਿ ਸਕਦਾ ਹੈ ਕੋਈ ਸ਼ਾਇਰ ਇਹਦੇ 'ਤੇ ਕਵਿਤਾ ਲਿਖ ਸਕਦਾ ਹੈ ਸ਼ਾਇਰ ਮਨਮੋਹਨ ਦਾ ਨਜ਼ਰੀਆ ਹੈ ਸਪਰਸ਼ ਭਾਸ਼ਾ ਦਾ ਬਦਲ ਸਪਰਸ਼ ਪੋਟਿਆਂ 'ਚ ਸਹਿਕਣ ਰੰਗਾਂ 'ਚ ਧੜਕਣ ਸੰਵਾਦ ਰਚਨ ਦਾ ਸੰਪਰਕ ਹੋ ਸਕਦਾ ਹੈ ਕਿਸੇ ਨੂੰ ਉਹ ਅੱਖ 'ਚ ਪਿਆ ਨਿੱਕਾ ਜਿਹਾ ਕਿਣਕਾ ਲੱਗਦਾ ਹੈ ਤਾਂ ਕਿਸੇ ਨੂੰ ਕੰਬਲੀ ਅਤੇ ਵੰਜਲੀ 'ਚ ਬਹਾਨੇ ਸ਼ਾਇਰ ਮਿੰਦਰ ਦੇ ਸੰਖਨਾਦ ਵਰਗੇ ਖਿਆਲ ਨਜ਼ਰ ਆਉਂਦੇ ਨੇ ਕੋਈ ਪੰਜਾਬੀ ਦੀ ਵੱਡੀ ਅਖਬਾਰ ਦੇ ਵਿੱਚ ਵਧੀਆ ਲੇਖ ਛਾਪ ਸਕਦਾ ਹੈ ਅਤੇ ਕੋਈ ਇਸ ਵਰਤਾਰੇ ਨੂੰ ਅੱਖਾਂ ਬਚਾ ਕੇ ਲੰਘਣ ਦੀ ਕੋਸ਼ਿਸ਼ ਕਰਦਾ ਹੈ ਮੈਂ ਇਹਨਾਂ ਦਿਨਾਂ ਦੇ ਵਿੱਚ ਚੀਨੀ ਦਾਰਸ਼ਨਿਕ ਤਾਓ ਦੀਆਂ ਕੁਛ ਗੱਲਾਂ ਕੁਛ ਕਿਤਾਬਾਂ ਕੁਛ ਵਿਚਾਰ ਕੁਛ ਆਡੀਓ ਮੇਰੇ ਸਾਹਮਣੇ ਆਏ ਤਾਓ ਆਪਣੇ ਆਪ ਨੂੰ ਇੱਕ ਸੀਮਿਤ ਨਜ਼ਰੀਏ ਤੋਂ ਬਚਣ ਲਈ ਕਿਸੇ ਨਜ਼ਰੀਏ ਦੇ ਵਿਰੋਧ ਵਰਤਾਰਿਆਂ ਨੂੰ ਵੀ ਸੱਚ ਦੇ ਦੋ ਅੰਗ ਮੰਨ ਕੇ ਚੱਲਦਾ ਹੈ ਇਸ ਨੂੰ ਉਹ ਯਿਨ ਅਤੇ ਯਾਨ ਕਹਿੰਦਾ ਹੈ ਛੋਟਾ ਵੱਡਾ ਚਿੱਟਾ ਕਾਲਾ ਚੰਗਾ ਮਾੜਾ ਅੱਗੇ ਪਿੱਛੇ ਉੱਪਰ ਨੀਵੇਂ ਸਾਰੇ ਵਿਰੋਧੀ ਅੰਗ ਜਿਹੜੇ ਵਰਤਾਰੇ ਹੁੰਦੇ ਨੇ ਇੱਕ ਦੂਜੇ ਨਾਲ ਮਿਲ ਕੇ ਹੀ ਚੱਲਦੇ ਨੇ ਮੈਂ ਜਿਵੇਂ ਸ਼ੁਰੂ 'ਚ ਕਿਹਾ ਸੀ ਕਿ ਮੇਰੀਆਂ ਨਜ਼ਰਾਂ 'ਚ ਸੱਚ ਝੂਠ ਵੀ ਬਹੁਤਾ ਵਰਤਾਰਾ ਫਰਕ ਨਹੀਂ ਹੁੰਦਾ ਸੱਚ ਕੀ ਹੈ ਅਤੇ ਝੂਠ ਕੀ ਹੈ ਇਹਦੇ ਵਿੱਚ ਵੀ ਬੜੀ ਪਤਲੀ ਜਿਹੀ ਤੰਦ ਹੁੰਦੀ ਹੈ ਇੱਕ ਛੋਟੀ ਜਿਹੀ ਕਹਾਣੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਕ ਕਿਸਾਨ ਦਾ ਘੋੜਾ ਅਚਾਨਕ ਉਹਦੇ ਘਰੋਂ ਚਲਾ ਗਿਆ ਉਹਦੇ ਤਬੇਲੇ 'ਚ ਤਿੰਨ ਚਾਰ ਘੋੜੇ ਸੀ ਗਾਇਬ ਹੋ ਗਿਆ ਘੋੜਾ ਬੜਾ ਸੋਹਣਾ ਸੀ ਬੱਗੀ ਉੱਚੀ ਚਿੱਟੇ ਰੰਗ ਦਾ ਘੋੜਾ ਉਸ ਦੇ ਆਲੇ ਦੁਆਲੇ ਗੁਆਂਢੀ ਅਫਸੋਸ ਕਰਨ ਆਏ ਤੇਰੇ ਨਾਲ ਬਹੁਤ ਮਾੜਾ ਹੋਇਆ ਬਹੁਤ ਕੀਮਤੀ ਨਸਲ ਦਾ ਘੋੜਾ ਸੀ ਇਹ ਗੱਲ ਸੁਣ ਕੇ ਕਿਸਾਨ ਆਪਣੇ ਗੁਆਂਢੀ ਨੂੰ ਕਹਿੰਦਾ ਕੀ ਚੰਗਾ ਅਤੇ ਕੀ ਮਾੜਾ ਇਹ ਗੱਲ ਕੌਣ ਕਹਿ ਸਕਦਾ ਦੋ ਕੁ ਦਿਨ ਹੋਏ ਘੋੜਾ ਜਿਹੜਾ ਦੂਰ ਦੁਰਾਡੇ ਕਿਤੇ ਜੰਗਲ 'ਚ ਭੱਜ ਗਿਆ ਸੀ ਉਹ ਵਾਪਸ ਆ ਗਿਆ ਅਤੇ ਨਾਲ ਹੀ ਉਹਦੇ ਮਗਰ ਦੋ ਜੰਗਲੀ ਘੋੜਿਆਂ ਦੀ ਜੋੜੀ ਵੀ ਤਬੇਲੇ 'ਚ ਆ ਗਈ ਉਹੀ ਗੁਆਂਢੀ ਉਹਨੂੰ ਫਿਰ ਵਧਾਈ ਦੇਣਾ ਹੈ ਕਹਿੰਦੇ ਲੈ ਤੈਨੂੰ ਤਾਂ ਫਾਇਦਾ ਹੋ ਗਿਆ ਕਿਸਾਨ ਫਿਰ ਕਹਿੰਦਾ ਵੀ ਇਹ ਗੱਲ ਭਰੋਸੇ ਨਾਲ ਕੌਣ ਕਹਿ ਸਕਦਾ ਕਿ ਕੀ ਚੰਗਾ ਅਤੇ ਕੀ ਮਾੜਾ ਰੱਬ ਸਬੱਬੀ ਅਗਲੇ ਦਿਨ ਕਿਸਾਨ ਦੀ ਕਹੀ ਗੱਲ ਸੱਚੀ ਹੋ ਗਈ ਉਹਦਾ ਇਕਲੌਤਾ ਮੁੰਡਾ ਉਸ ਜੰਗਲੀ ਘੋੜੇ ਨੂੰ ਕਾਬੂ ਕਰਨ ਦੇ ਚੱਕਰ ਵਿੱਚ ਆਪਣੀ ਲੱਤ ਤੜਾ ਬੈਠਾ ਗੁਆਂਢੀ ਫਿਰ ਦੁੱਖ ਦਰਦ ਮਹਿਸੂਸ ਕਰਨ ਆਇਆ ਉਹ ਫਿਰ ਕਹਿੰਦਾ ਚੰਗੇ ਮਾੜੇ ਦਾ ਫੈਸਲਾ ਮੈਂ ਕੌਣ ਕਰ ਸਕਦਾ ਜੋ ਹੋ ਗਿਆ ਠੀਕ ਹੈ ਕੁਦਰਤੀ ਅਗਲੇ ਦਿਨ ਕੀ ਹੋਇਆ ਕਿ ਰਾਜ ਦੇ ਉੱਚ ਅਧਿਕਾਰੀ ਆਏ ਕਹਿੰਦੇ ਵੀ ਸਾਡੇ ਮੁਲਕ 'ਚ ਹਮਲਾ ਹੋਣ ਲੱਗਾ ਸਾਨੂੰ ਨੌਜਵਾਨਾਂ ਦੀ ਲੋੜ ਆ ਅਤੇ ਪਿੰਡ ਪਹੁੰਚੋ ਕਿਉਂਕਿ ਯੁੱਧ ਛਿੜਨ ਦਾ ਮਾਹੌਲ ਬਣਦਾ ਜਾ ਰਿਹਾ ਕਿਸਾਨ ਦਾ ਮੁੰਡਾ ਟੁੱਟੀ ਲੱਤ ਕਰਕੇ ਭਰਤੀ ਹੋਣੋਂ ਬਚ ਗਿਆ ਅਤੇ ਇੱਕ ਵਾਰੀ ਫਿਰ ਗੁਆਂਢੀ ਕਹਿੰਦਾ ਲੈ ਤੂੰ ਚੰਗਾ ਹੋਇਆ ਆਪਣੇ ਪਰਿਵਾਰ ਕੋਲ ਰਹਿ ਗਿਆ ਸਾਡੇ ਤਾਂ ਨਿਆਣੇ ਲੈ ਗਏ ਉਹ ਫਿਰ ਕਹਿੰਦਾ ਵੀ ਅਸੀਂ ਚੰਗੇ ਮਾੜੇ ਦਾ ਫੈਸਲਾ ਕੌਣ ਕਰਨ ਵਾਲੇ ਹੁੰਦੇ ਹਾਂ ਕੋਈ ਨਹੀਂ ਜਾਣਦਾ
ਆਮ ਜੀਵਨ ਵਿੱਚ ਅਸੀਂ ਅਕਸਰ ਆਪਣੀ ਘਰੇਲੂ ਤੇ ਦਫਤਰੀ ਕੰਮਕਾਜ ਦੇ ਵਿੱਚ ਅਸੀਂ ਚੰਗੇ ਤੇ ਮਾੜੇ ਨੂੰ ਦੋ ਵਿਰੋਧ ਸਥਿਤੀਆਂ ਮੰਨ ਕੇ ਚੱਲਦੇ ਹਾਂ ਜਦ ਕਿ ਜ਼ਿੰਦਗੀ ਦੀ ਸੱਚਾਈ ਇਹ ਹੈ ਵੀ ਇਹ ਚੰਗਾ ਮਾੜਾ ਸਾਡਾ ਨਜ਼ਰੀਏ ਦਾ ਇੱਕ ਪੱਖ ਹੋ ਸਕਦਾ ਹੈ ਜੇ ਅਸੀਂ ਇੱਕੋ ਸੱਚ ਦੇ ਦੋ ਪਹਿਲੂ ਮੰਨ ਕੇ ਚੱਲੀਏ ਜਿਵੇਂ ਕਿ ਤਾਓ ਨੇ ਕਿਹਾ ਤੇ ਸ਼ਾਇਦ ਸਾਡਾ ਨਜ਼ਰੀਆ ਥੋੜਾ ਜਿਹਾ ਪਹਿਲਾਂ ਸੰਤੁਲਿਤ ਰਹੇ ਕਦੀ ਪਹਿਲਾਂ ਅਸੀਂ ਮੰਨਦੇ ਹੁੰਦੇ ਸੀ ਕਿ ਧਰਤੀ ਹੀ ਔਰ ਮਨੁੱਖ ਹੀ ਇਸ ਸ੍ਰਿਸ਼ਟੀ ਦਾ ਕੇਂਦਰ ਹੈ ਗਲੀਲੀਓ ਨੇ ਉਲਟ ਭਾਅ ਦੀ ਗੱਲ ਕੀਤੀ ਉਹਨੂੰ ਫਾਹੇ ਲਾਉਣ ਦੀ ਗੱਲ ਕੀਤੀ ਭਰਾਵਾ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਸੂਰਜ ਇਸ ਸ੍ਰਿਸ਼ਟੀ ਦਾ ਕੇਂਦਰ ਹੈ ਉਹ ਕਹਿੰਦੇ ਬੰਦੇ ਨੂੰ ਸਾਹਮਣੇ ਰੱਖ ਕੇ ਸ੍ਰਿਸ਼ਟੀ ਨਹੀਂ ਬਣੀ ਸ੍ਰਿਸ਼ਟੀ ਆਪਣੇ ਹਿਸਾਬ ਢੰਗ ਨਾਲ ਬਣੀ ਹੈ ਇਹ ਬੇਅੰਤ ਹੈ ਅਤੇ ਸਾਡੀ ਇਸ ਕੁਦਰਤੀ ਧਰਤੀ ਦਾ ਬਹੁਤਾ ਹਿੱਲਾ ਖਾਲੀ ਅਤੇ ਸੱਖਣਾ ਹੈ ਬਹੁਤਾ ਹਿੱਸਾ ਠੰਡਾ ਵੀ ਹੈ ਪਾਣੀ ਹੇਠ ਹੈ ਅਤੇ ਗਰਮ ਹੈ ਅਤੇ ਥੋੜ੍ਹਾ ਹਿੱਸਾ ਗਰਮ ਵੀ ਹੈ ਕੁਦਰਤ ਦੇ ਵਿੱਚ ਹਮੇਸ਼ਾ ਹੀ ਗਤੀਸ਼ੀਲ ਨਾ ਮੁੱਕਣ ਵਾਲੀ ਇੱਕ ਜੰਗ ਚੱਲ ਰਹੀ ਇੱਕ ਯੁੱਧ ਚੱਲ ਰਿਹਾ ਹੈ ਇੱਕ ਤਾਰਾ ਟੁੱਟਦਾ ਹੈ ਦੂਰ ਅਰਬਾਂ ਮੀਲਾਂ ਤੱਕ ਉਹਦਾ ਅਸਰ ਹੁੰਦਾ ਹੈ ਗ੍ਰਹਿ ਆਪਣਾ ਰਸਤਾ ਬਦਲਦੇ ਨੇ ਧਰਤੀ ਦੇ ਉੱਤੇ ਕਈ ਕੁਛ ਉੱਪਰ ਥੱਲੇ ਹੋ ਜਾਂਦਾ ਹੈ ਸਾਨੂੰ ਸਾਰੇ ਮਨੁੱਖਾਂ ਨੂੰ ਪਿੱਛੇ ਮੁੜ ਕੇ ਵੇਖੀਏ ਹਜ਼ਾਰਾਂ ਸਾਲਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਬਰਫਾਂ ਅੱਗਾਂ ਤੂਫਾਨਾਂ ਬਿਮਾਰੀਆਂ ਹੁਣੇ ਜੇ ਸਾਡੇ ਕੋਵਿਡ ਹੋ ਕੇ ਹਟਿਆ ਸਾਰੀ ਮਨੁੱਖੀ ਕਾਇਨਾਤ ਹਿੱਲੀ ਹੋਈ ਸੀ ਇਤਿਹਾਸ ਨੂੰ ਵਰਕੇ ਫਲੋਰ ਕੇ ਵੇਖੋ ਕਿੰਨੀ ਮਾੜ ਤਾੜ ਯੁੱਧ ਹਿੰਸਾ ਇਹ ਸਭ ਹੋ ਰਹੀ ਹੈ ਅਜੇ ਤਾਂ ਅਸੀਂ ਖਾੜੀ ਦੀ ਜੰਗ ਮੁਕਾਈ ਨਹੀਂ ਅਜੇ ਤਾਂ ਅਸੀਂ ਨਵੀਂ ਜੰਗ ਆਉਣ ਦੇ ਕਿਆਸੇ ਲਾ ਰਹੇ ਹਾਂ ਅਸੀਂ ਤਾਂ ਅਸੀਂ ਹਥਿਆਰਾਂ ਦੀ ਦੌੜ ਦੇ ਨਮੂਨੇ ਵੇਖਣੇ ਨੇ ਸੋ ਮੈਂ ਸਮਝਦਾ ਨਜ਼ਰੀਆ ਸਾਡੀ ਚੋਣ ਹੈ ਉਸ ਦੇਸ਼ ਦੇ ਹਾਕਮ ਦਾ ਨਜ਼ਰੀਆ ਬਦਲ ਜਾਵੇ ਤਾਂ ਸ਼ਾਇਦ ਖਾੜੀ ਦੀ ਇਹ ਜੰਗ ਰੁਕ ਜਾਵੇ ਉਹ ਕਿਹੜਾ ਨਜ਼ਰੀਆ ਲੈ ਕੇ ਉੱਠਦੇ ਨੇ ਕਿ ਅਸੀਂ ਬੰਬਾਂ ਨੂੰ ਮਾਰ ਕੇ ਇੱਕ ਦੂਜੇ ਨੂੰ ਇਨਸਾਨਾਂ ਨੂੰ ਮਾਰ ਕੇ ਜ਼ਿੰਦਗੀ ਜਿਉਣ ਦੀ ਕਹਾਣੀ ਲੈ ਕੇ ਮਨੁੱਖ ਦੇ ਹਉਮੇ ਅਤੇ ਵੱਡੇ ਦੇ ਤਾਕਤਵਰ ਹੋਣ ਦਾ ਦਾਅਵਾ ਕਰਦੇ ਹਾਂ ਚੋਣ ਸਾਡੀ ਆਪਣੀ ਹੈ ਨਜ਼ਰੀਆ ਸਾਡਾ ਆਪਣਾ ਹੈ ਅਤੇ ਜੀਵਨ ਦਾ ਸ੍ਰਿਸ਼ਟੀ ਬੇਪਰਵਾਹ ਨਹੀਂ ਪਰ ਇਹ ਜ਼ਿੰਦਗੀ ਚੱਲਦੀ ਰਹਿੰਦੀ ਹੈ ਨਜ਼ਰੀਏ ਬਦਲੇਗਾ ਅਤੇ ਕੁਛ ਬਦਲੇਗਾ ਜੇ ਨਹੀਂ ਤਾਂ ਬਦਲਣਾ ਉਦੋਂ ਹੀ ਹੈ ਜੋ ਸਾਨੂੰ ਨਜ਼ਰ ਆ ਰਿਹਾ ਸਤਿੰਦਰ ਸਰਤਾਜ

0: ਸੋਚਦੇ ਹੋ ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ ਵਿਕਟੋਰੀਆ ਪੁਲਿਸ ਰਿਕਰੂਟਿੰਗ ਨਾਓ ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ ਮੈਲਬਰਨ
1: ਸਟੇਸ਼ਨ ਸਪਾਂਸਰ
2: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ
1: ਸਟੇਸ਼ਨ ਸਪਾਂਸਰ
3: ਜਦੋਂ ਘਰੇਲੂ ਬਿਜਲੀ ਦੇ ਕੰਮ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਖੁਦ ਨਾ ਕਰੋ DDIY ਡੋਨਟ ਡੂ ਇਟ ਯੋਰਸੈਲਫ ਭਾਵੇਂ ਤੁਸੀਂ ਇਸ ਨੂੰ ਸਿੱਖਣ ਲਈ YouTube ਹੀ ਕਿਉਂ ਨਾ ਦੇਖੀ ਹੋਵੇ ਭਾਵੇਂ ਤੁਸੀਂ ਇਹ ਕੰਮ ਕਈ ਵਾਰ ਹੁੰਦਿਆਂ ਦੇਖਿਆ ਹੋਵੇ ਭਾਵੇਂ ਤੁਹਾਡੇ ਇਲੈਕਟ੍ਰੀਸ਼ੀਅਨ ਦੋਸਤ ਨੇ ਤੁਹਾਨੂੰ ਹਿਦਾਇਤਾਂ ਹੀ ਕਿਉਂ ਨਾ ਦਿੱਤੀਆਂ ਹੋਣ ਭਾਵੇਂ ਤੁਸੀਂ ਕਿੰਨੇ ਵੀ ਹੁਨਰਮੰਦ ਚਲਾਕ ਜਾਂ ਆਤਮ ਵਿਸ਼ਵਾਸੀ ਕਿਉਂ ਨਾ ਹੋਵੋ ਇਹ ਖਤਰਨਾਕ ਹੈ ਅਤੇ ਗੈਰ ਕਾਨੂੰਨੀ ਵੀ ਇੱਥੇ ਕੋਈ ਗੁੰਜਾਇਸ਼ ਨਹੀਂ ਹੈ ਬਿਜਲੀ ਦਾ ਕੰਮ DDIY ਡੋਨਟ ਡੂ ਇਟ ਯੋਰਸੈਲਫ ਹਮੇਸ਼ਾ ਕਿਸੇ ਲਾਇਸੈਂਸ ਸ਼ੁਦਾ ਇਲੈਕਟ੍ਰੀਸ਼ੀਅਨ ਨੂੰ ਫੋਨ ਕਰੋ energysafe.wic.gov.au ਤੇ ਜਾਓ ਵਿਕਟੋਰੀਆ ਸਰਕਾਰ ਮੈਲਬਰਨ ਦੁਆਰਾ ਜਾਰੀ
1: ਸਟੇਸ਼ਨ ਸਪਾਂਸਰ
4: On your local station, 88.6 Plenty Valley FM, the world at night.

ਤੁਸੀਂ ਸੁਣ ਰਹੇ ਪ੍ਰੋਗਰਾਮ ਗੱਲਾਂ ਚੋ ਗੱਲ ਮੈਂ ਹਾਂ ਬਿੱਕੀ ਸਿੰਘ ਜ਼ਿੰਦਗੀ ਦਾ ਨਜ਼ਰੀਆ ਬਦਲ ਰਿਹਾ ਹੈ ਮੈਂ ਉਸ ਦੇ ਉੱਤੇ ਗੱਲ ਕਰ ਰਿਹਾ ਸੀ ਕਿ ਸਾਡੀ ਨਜ਼ਰ ਅਤੇ ਨਜ਼ਰੀਏ ਵਿੱਚ ਕੀ ਫਰਕ ਹੈ ਸਾਡੇ ਆਲੇ ਦੁਆਲੇ ਬਹੁਤ ਕੁਛ ਹੋ ਰਿਹਾ ਕੁਛ ਖਾਸ ਗੱਲਾਂ ਕੁਛ ਚਲਤ ਮਾਮਲੇ ਦੀਆਂ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਮੇਰੇ ਇੱਕ ਸੱਜਣ ਨੇ ਸੁਰਜੀਤ ਸਿੰਘ ਉਹਨਾਂ ਨੇ ਮੈਨੂੰ ਇੱਕ ਗੱਲ ਭੇਜੀ ਕਿ ਅਜੋਕੀ ਦੁਨੀਆ ਦੇ ਵਿੱਚ ਜਦੋਂ ਕਿ ਅਸੀਂ ਇਸ ਬਨਾਉਟੀ ਬੁੱਧੀ ਦੀ ਅਕਸਰ ਗੱਲ ਕਰਦੇ ਹਾਂ ਜਿਹਨੂੰ ਅਸੀਂ AI ਆਰਟੀਫਿਸ਼ਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ ਹਰ ਰੋਜ਼ ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਨੇ ਤੁਹਾਨੂੰ ਵੀ ਵੱਖ ਵੱਖ ਸੁਨੇਹੇ ਮਿਲਦੇ ਹੋਣੇ ਆ ਕਿ ਤੁਸੀਂ ਨਵੇਂ ਨਵੇਂ ਤਰੀਕੇ ਨਾਲ ਕਰਕੇ AI ਨਾਲ ਕਰਕੇ ਤੁਸੀਂ ਪੈਸੇ ਵੀ ਕਮਾ ਸਕਦੇ ਹੋ ਜ਼ਿੰਦਗੀ ਵੀ ਬਦਲ ਸਕਦੇ ਹੋ ਗੱਲ ਸਿਰਫ ਆਪਣੇ ਇੱਕ ਨਵੇਂ ਪਹਿਲੂ ਨੂੰ ਜ਼ਿੰਦਗੀ ਸ਼ੁਰੂ ਕਰਨ ਦੀ ਹੈ ਅਸੀਂ ਸਾਰਿਆਂ 'ਚ ਸਾਂਝ ਦਾ ਇੱਕ ਬਹੁਤ ਵੱਡਾ ਕਾਰਨ ਲਗਭਗ ਅੱਧੀ ਦੁਨੀਆ ਦੇ ਕਰੀਬ ਲੋਕ ਅੱਜ ਕੱਲ੍ਹ ਸੋਸ਼ਲ ਮੀਡੀਆ ਖਾਸ ਤੌਰ 'ਤੇ ਫੇਸਬੁੱਕ ਨਾਲ ਜੁੜੇ ਨੇ ਇੱਕ ਸੱਜਣ ਸੁਰਜੀਤ ਸਿੰਘ ਹੋਣਾ ਨੇ ਉਹਨਾਂ ਨੂੰ ਫੇਸਬੁੱਕ ਨੂੰ ਪੁੱਛਿਆ AI ਦੇ ਰਾਹੀਂ ਕਿ ਮੇਰਾ ਮਨ ਫੇਸਬੁੱਕ ਤੋਂ ਉਕਤਾ ਗਿਆ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਫੇਸਬੁੱਕ ਕੀ ਕਹਿੰਦਾ ਇਹ ਮਹਿਸੂਸ ਕਰਨਾ ਬਹੁਤ ਸੁਭਾਵਿਕ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਬੇਲੋੜੀ ਭੀੜ ਨਕਾਰਾਤਮਕ ਅਤੇ ਵਾਰ ਵਾਰ ਇੱਕੋ ਜਿਹੀਆਂ ਚੀਜ਼ਾਂ ਦੇਖਣ ਤੋਂ ਮਨ ਅੱਕ ਹੀ ਜਾਂਦਾ ਆ ਜਦੋਂ ਅਸੀਂ ਲਿਖਣ ਪੜ੍ਹਨ ਅਤੇ ਸਾਹਿਤਕ ਰੁਚੀਆਂ ਵਾਲੇ ਇਨਸਾਨ ਹੋਈਏ ਅਤੇ ਫੇਸਬੁੱਕ ਦਾ ਸ਼ੋਰ ਕਈ ਵਾਰ ਮਾਨਸਿਕ ਸਥਿਤੀ ਵਿੱਚ ਖਲਲ ਪਾਉਣ ਲੱਗਦਾ ਹੈ ਜੇ ਤੁਹਾਡਾ ਮਨ ਥੱਕ ਰਿਹਾ ਹੈ ਤੁਸੀਂ ਕੁਝ ਤਰੀਕੇ ਅਜਮਾ ਕੇ ਦੇਖ ਸਕਦੇ ਹੋ ਇਹ AI ਦਾ ਜਵਾਬ ਹੈ ਸੁਰਜੀਤ ਸਿੰਘ ਹੋਣਾ ਨੂੰ ਡਿਜੀਟਲ ਡਿਟੋਕਸ ਅੱਜ ਕੱਲ੍ਹ ਵੈਸੇ ਇਹ ਵਰਡ ਡਿਟੋਕਸ ਬਹੁਤ ਜ਼ਿਆਦਾ ਯੂਜ਼ ਹੋ ਰਿਹਾ ਡਿਜੀਟਲ ਡਿਟੋਕਸ ਕੁਝ ਦਿਨਾਂ ਲਈ ਫੇਸਬੁੱਕ ਦੀ ਐਪ ਫੋਨ ਤੋਂ ਹਟਾ ਦਿਓ ਤੁਹਾਨੂੰ ਸ਼ੁਰੂ 'ਚ ਥੋੜ੍ਹੀ ਥੋੜ੍ਹੀ ਬੇਚੈਨੀ ਹੋਵੇਗੀ ਪਰ ਤੁਸੀਂ 2-3 ਦਿਨ ਬਾਅਦ ਬਹੁਤ ਹਲਕਾ ਮਹਿਸੂਸ ਕਰੋਗੇ ਕਰਕੇ ਦੇਖਿਓ ਜੇ ਅਗਲਾ ਕੰਮ ਹੈ ਕਲਮ ਨਾਲ ਸਾਂਝ ਪਾਓ ਫੇਸਬੁੱਕ ਦੀ ਸਕਰੀਨ ਦੀ ਬਜਾਏ ਆਪਣੀ ਡਾਇਰੀ ਜਾਂ ਕਾਗਜ਼ ਲਈ ਵਕਤ ਬਿਤਾਓ ਜਿਹੜੀਆਂ ਗੱਲਾਂ ਜਾਂ ਵਿਚਾਰ ਤੁਹਾਡੇ ਅੰਦਰ ਚੱਲ ਰਹੇ ਨੇ ਉਹਨਾਂ ਨੂੰ ਸ਼ਬਦੀ ਰੂਪ ਦਿਓ ਇਹ ਮਨ ਦੇ ਬੋਝ ਨੂੰ ਘਟਾਉਣ ਲਈ ਸਭ ਤੋਂ ਉੱਤਮ ਤਰੀਕਾ ਹੈ ਮੇਰੇ ਘਰ ਮੇਰੇ ਬਹੁਤ ਪੁਰਾਣੇ ਅਧਿਆਪਕ ਆਏ ਸਨ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਕਿਤਾਬਾਂ ਪੜ੍ਹਨ ਵਾਲੇ ਬੰਦੇ ਨੂੰ ਕਦੀ ਡਿਪਰੈਸ਼ਨ ਨਹੀਂ ਹੁੰਦਾ ਕਿੱਡੀ ਵਧੀਆ ਗੱਲ ਹੈ ਕਿੱਡਾ ਸੋਹਣਾ ਵਿਚਾਰ ਹੈ ਫਿਰ AI ਕੀ ਕਹਿੰਦੀ ਹੈ ਇਹ ਬਨੌਟੀ ਬੁੱਧੀ ਸਾਨੂੰ ਕੀ ਸਲਾਹ ਦਿੰਦੀ ਹੈ ਕਿ ਕੁਦਰਤ ਨਾਲ ਸਾਂਝ ਪਾਵੋ ਤੁਸੀਂ ਫੇਸਬੁੱਕ ਐਡ ਐਪ ਉਡਾ ਚੁੱਕੇ ਹੋ ਕਰਨਾ ਕੀ ਹੈ ਉਹਦੀ ਗੱਲ ਕਰਦੇ ਨੇ

ਕੁਦਰਤ ਨਾਲ ਸਾਂਝ ਪਾਵੋ ਸਵੇਰੇ ਸ਼ਾਮ ਦੀ ਸੈਰ ਲਈ ਨਿਕਲੋ ਬਿਨਾਂ ਫੂਡ ਬਾਹਰ ਜਾਣਾ ਅਤੇ ਵੇਖੋ ਮਨ ਰੀਚਾਰਜ ਹੋ ਕੇ ਆਉਂਦਾ ਕਿ ਨਹੀਂ ਆਉਂਦਾ ਜੇ ਲੱਗਦਾ ਕਿ ਫੇਸਬੁੱਕ ਬਹੁਤੀ ਜ਼ਰੂਰੀ ਹੈ ਮੇਰਾ ਇਹਦੇ ਤੋਂ ਖਹਿੜਾ ਛੱਡਣਾ ਸੌਖਾ ਨਹੀਂ ਤਾਂ ਫਿਰ ਚੋਣਵੀਂ ਵਰਤੋਂ ਕਰਨੀ ਹੈ ਆਪਣਾ ਇੱਕ ਖਾਸ ਸਮਾਂ ਤੈਅ ਕਰੋ ਜਿਵੇਂ ਦਿਨ ਵਿੱਚ 15-20 ਮਿੰਟ ਅੱਧਾ ਘੰਟਾ ਦੁਪਹਿਰ ਵੇਲੇ ਅਤੇ ਰਾਤ ਨੂੰ 15-20 ਮਿੰਟ ਅੱਧਾ ਘੰਟਾ ਬਾਕੀ ਸਾਰਾ ਸਮਾਂ ਆਪਣੇ ਮਨਪਸੰਦ ਸ਼ੌਕ ਜਾਂ ਪਰਿਵਾਰ ਨਾਲ ਬਿਤਾਓ ਜਿਹੜੀ ਗੱਲ ਮੈਂ ਸ਼ੁਰੂ 'ਚ ਕੀਤੀ ਸੀ ਕਿ ਸਾਰਾ ਧੁਰਾ ਮਨੁੱਖਤਾ ਦਾ ਪਰਿਵਾਰ ਹੈ ਫੈਮਿਲੀ ਹੈ ਹੁਣ ਮਸਲਾ ਤਾਂ ਇੱਥੇ ਹੈ ਕਿ ਤੁਸੀਂ ਪਰਿਵਾਰ ਦੇ ਵਿੱਚ ਇਕੱਲੇ ਰਹਿ ਜਾਓਗੇ ਜਾਂ ਤਾਂ ਫੇਸਬੁੱਕ ਸਾਰੇ ਪਰਿਵਾਰ ਦੀ ਉਡਾਓ ਅਤੇ ਫਿਰ ਤੁਸੀਂ ਇਕੱਲੇ ਬਹਿ ਕੇ ਗੱਲ ਕਰੋ ਸਾਡੀ ਸਿਰਜਣਾ ਸਾਡਾ ਨਜ਼ਰੀਆ ਸਾਡੀ ਤਰੱਕੀ ਫੇਸਬੁੱਕ 'ਤੇ ਲਾਈਕਸ ਅਤੇ ਕਮੈਂਟ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ ਆਪਣੇ ਮਨ ਵਿੱਚ ਅੰਦਰ ਚੱਲ ਰਹੀ ਮਾਨਸਿਕ ਤਣਾਅ ਦੀ ਮੋਟਰ ਨੂੰ ਬ੍ਰੇਕ ਲਾਉਣੀ ਬਹੁਤ ਜ਼ਰੂਰੀ ਹੈ ਇਹ ਉਸਦਾ ਹੱਕ ਹੈ ਤੁਸੀਂ ਅੱਜ ਕੱਲ੍ਹ ਕਿਸੇ ਨਵੀਂ ਲਿਖਤ ਜਾਂ ਕਿਤਾਬ 'ਤੇ ਕੰਮ ਕਰ ਰਹੇ ਹੋ ਅਤੇ ਆਪਣੀਆਂ ਇਹਨਾਂ ਕ੍ਰੀਏਟਿਵ ਕਹਾਣੀਆਂ ਗੱਲਾਂ ਤੋਂ ਬਾਹਰ ਨਿਕਲਣ ਲਈ ਅਜਿਹੀ ਥਕਾਵਟ ਦਾ ਇਲਾਜ ਵੀ ਇਹੋ ਹੀ ਹੈ ਕਿ ਅਸੀਂ ਇਸ ਤਰ੍ਹਾਂ ਦੇ ਵਰਤਾਰੇ ਨੂੰ ਅਪਲਾਈ ਕਰੀਏ ਮੈਂ ਸਮਝਦਾ ਕਿ ਸੁਰਜੀਤ ਸਿੰਘ ਹੋਣਾ ਨੇ ਬਹੁਤ ਚੰਗਾ ਜਿਹੜਾ ਮਸ਼ਵਰਾ ਆ ਉਹ ਢੰਗ ਤਰੀਕਾ ਇਸ ਬਨਾਉਟੀ ਬੁੱਧੀ ਤੋਂ ਲਿਆ ਅਤੇ ਉਹਨੇ ਸਾਰਾ ਕੁਝ ਖੰਗਾਲ ਕੇ ਫਰੋਲ ਕੇ ਤੁਹਾਡੇ ਸਾਹਮਣੇ ਰੱਖਤਾ ਉਹ ਬੰਦਿਆ ਇਸ ਚੀਜ਼ ਦਾ ਹੱਲ ਇਹ ਹੈ ਇੱਥੇ ਮੇਰਾ ਮਤਲਬ ਸਿਰਫ ਇੱਕ ਸੋਸ਼ਲ ਮੀਡੀਆ ਐਪ ਫੇਸਬੁੱਕ ਦੀ ਗੱਲ ਕਰਨਾ ਨਹੀਂ ਵੀ ਤੁਸੀਂ ਫੇਸਬੁੱਕ ਉਡਾ ਕੇ ਯੂਟਿਊਬ ਐਕਸ ਸਨੈਪਚੈਟ ਅਤੇ ਹੋਰ ਬਾਕੀ ਚੀਜ਼ਾਂ ਦਾ ਖਲਾਰਾ ਪਾ ਕੇ ਰੱਖੋ ਤੁਸੀਂ ਥੋੜ੍ਹਾ ਜਿਹਾ ਜੇ ਤੁਹਾਡੇ ਕੋਲੋਂ ਘਰ ਦੇ ਵਿੱਚ ਕੋਈ ਪੁਰਾਣਾ ਫੋਨ ਪਿਆ ਹੈ ਘਰ ਦੇ ਵਿੱਚ ਕੋਈ ਹੋਰ ਕੰਪਿਊਟਰ ਪਿਆ ਹੈ ਤੁਸੀਂ ਇਹ ਫੈਸਲਾ ਲਾ ਲਓ ਵੀ ਫੇਸਬੁੱਕ ਨੂੰ ਮੈਂ ਕੰਪਿਊਟਰ 'ਤੇ ਵੇਖਣਾ ਕਦੋਂ ਔਨ ਕਰੋਗੇ ਕਦੋਂ ਖਹਿੜਾ ਛੱਡੋਗੇ ਲਾਓਗੇ ਜਾਓਗੇ ਫਿਰ ਹੀ ਵੇਖੋਗੇ ਨਾ ਤੁਸੀਂ ਵਟਸਐਪ 'ਤੇ ਕਾਲ ਕਰਨ ਦੀ ਬਜਾਏ ਜੇ ਤੁਹਾਡੇ ਘਰ 'ਚ ਲੈਂਡਲਾਈਨ ਫੋਨ ਹੈਗਾ ਕਿਸੇ ਨੂੰ ਲੈਂਡਲਾਈਨ ਫੋਨ 'ਤੇ ਗੱਲ 'ਤੇ ਕਰਕੇ ਵੇਖੋ ਫੋਨ 'ਚ ਅੱਜ ਕੱਲ੍ਹ ਫੋਨ ਕਰਨ ਤੋਂ ਇਲਾਵਾ ਬਾਕੀ ਸਾਰੇ ਕੰਮ ਨੇ ਜਦਕਿ ਇਹ ਬਣਿਆ ਤਾਂ ਫੋਨ ਕਰਨ ਦੇ ਲਈ ਸੀ ਗ੍ਰਾਮ ਬੈੱਲ ਨੇ ਜਦੋਂ ਹੈਲੋ ਦੀ ਕਾਰਡ ਕੱਢੀ ਸੀ ਉਹਨੂੰ ਕੀ ਪਤਾ ਸੀ ਕਿ ਮੈਂ ਇਸ ਗੱਲ ਦੇ ਵਿੱਚ ਇੰਨਾ ਖਲਾਰਾ ਪਾ ਕੇ ਬਹਿ ਜੂੰਗਾ ਬੰਦੇ ਦੀ ਸਾਰੀ ਯੁਗਤ ਮੇਰੇ ਹੱਥ ਆ ਜੂਗੀ ਅਤੇ ਬੰਦਿਆ ਭੱਜ ਤੋਂ ਕਿੱਥੇ ਭੱਜਦਾ ਹੈ ਗ੍ਰਾਮ ਬੈੱਲ ਦੀ ਕੀਤੀ ਖੋਜ ਤਾਰ ਤੋਂ ਤਾਰ ਸਾਡੀ ਆਵਾਜ਼ ਗਈ ਐਸੀ ਆਵਾਜ਼ ਗਈ ਕਿ ਹੁਣ ਤਾਰਾਂ ਗਾਇਬ ਹੋ ਗਈਆਂ ਸਭ ਕੁਛ ਗਾਇਬ ਹੋ ਗਿਆ ਸਾਡੀ ਜ਼ਿੰਦਗੀ ਇਸ ਜਮੂਰੇ ਦੇ ਵਿੱਚ ਚਲੀ ਗਈ ਇਹੀ ਸਲਾਹ ਉਸ ਆਰਟੀਫਿਸ਼ਲ ਇੰਟੈਲੀਜੈਂਸ ਦੇ ਇੱਕ ਛੋਟੇ ਜਿਹੇ ਸਵਾਲ ਦੇ ਵਿੱਚ ਮੇਰੇ ਕੋਲ ਆਈ ਜਦੋਂ ਮੈਂ ਇਹ ਉਹਨਾਂ ਨੇ ਪੋਸਟ ਮੈਨੂੰ ਟੈਗ ਕਰਕੇ ਭੇਜੀ ਤਾਂ ਮੈਨੂੰ ਲੱਗਾ ਆਹ ਇਹ ਤਾਂ ਜ਼ਰੂਰੀ ਹੈ ਕਿ ਮੈਂ ਤੁਹਾਡੇ ਵਰਗੇ ਸੱਜਣਾ ਮਿੱਤਰਾਂ ਸੁਣਨ ਦੀ ਸਾਂਝ ਪਾਵਾਂ ਪਰ ਅਫਸੋਸ ਹੁੰਦਾ ਹੈ ਕਿ ਇਹੋ ਜਿਹੀਆਂ ਗੱਲਾਂ ਵੀ ਸਾਨੂੰ ਸੋਸ਼ਲ ਮੀਡੀਆ 'ਤੇ ਫੇਸਬੁੱਕ 'ਤੇ ਜਾਣਾ ਪੈਂਦਾ ਹੈ ਮੇਰੀਆਂ ਨਜ਼ਰਾਂ 'ਚ ਸੋਸ਼ਲ ਮੀਡੀਆ ਦੇ ਲਈ ਜ਼ਰੂਰੀ ਹੈ ਸਾਡਾ ਟਾਈਮ ਮੈਨੇਜਮੈਂਟ ਉਹ ਚਿੰਤਾ ਦੇ ਚਿੰਤਨ ਵਾਲੀ ਕਹਾਣੀ ਫਿਰ ਤਾਂ ਹੀ ਬਣੂਗੀ ਜੇ ਸਾਡੀ ਟਾਈਮ ਮੈਨੇਜਮੈਂਟ ਹੋਊਗੀ ਜੀ ਹਾਂ ਅੱਜ ਦਾ ਦਿਨ ਅਸੀਂ ਸਰਤਾਜ ਸਾਹਿਬ ਦੇ ਗੀਤਾਂ ਲਈ ਲਾ ਰਹੇ ਹਾਂ ਅਤੇ ਅਗਲਾ ਗੀਤ ਫਿਰ ਹੁਣ ਸੁਣਦੇ ਹਾਂ ਦਿਲ ਹੱਥੋਂ

ਜੀ ਹਾਂ ਇਹ ਹੈ ਪਲੈਂਟੀ ਵੈਲੀ ਐਫ ਐਮ 88.6 ਤੁਹਾਡਾ ਲੋਕਲ ਰੇਡੀਓ ਸਟੇਸ਼ਨ ਗੱਲਾਂ ਚੋਂ ਗੱਲ ਪ੍ਰੋਗਰਾਮ ਦੇ ਸੈਗਮੈਂਟ ਦੇ ਵਿੱਚ ਇੱਕ ਕਹਾਣੀ ਦਾ ਪਾਠ ਇੱਕ ਕਿਤਾਬ ਦਾ ਪਾਠ ਦਰਅਸਲ ਕੁਛ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਫਿਰ ਅਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਕੁਛ ਪ੍ਰਾਹੁਣੇ ਆ ਗਏ ਉਹਨਾਂ ਦੀ ਲੜੀਵਾਰ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਇਸ ਨੂੰ ਅਸੀਂ ਅੱਗੇ ਪਾਉਂਦੇ ਰਹੇ ਤੁੱਗਾ ਗੁਰਪ੍ਰੀਤ ਹੋਣਾ ਦੀ ਕਿਤਾਬ 40 ਦਿਨ ਅੱਜ ਕੱਲ੍ਹ ਚਰਚਾ ਦੇ ਵਿੱਚ ਹੈ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਇਹਦੇ ਉੱਤੇ ਗੁਰਪ੍ਰੀਤ ਘੁੱਗੀ ਹੋਣੀ ਆਪਣੀ ਪ੍ਰੋਡਕਸ਼ਨ ਹੇਠ ਇੱਕ ਫਿਲਮ ਬਣਾ ਰਹੇ ਨੇ ਬਹੁਤ ਦਿਲਚਸਪ ਗੱਲਾਂ ਨੇ ਇਸ ਕਹਾਣੀ ਦੇ ਵਿੱਚ ਇਸ ਕਿਤਾਬ ਦੇ ਅੰਤ ਵਿੱਚ ਅਸੀਂ ਗੱਲ ਕਰਾਂਗੇ 40 ਦਿਨ ਕਿਉਂ 2 ਦਿਨ ਦੀ ਕਹਾਣੀ ਅਸੀਂ ਵਿਚਾਰ ਚੁੱਕੇ ਹਾਂ ਦਰਅਸਲ ਇਸ ਕਹਾਣੀ ਦੇ ਵਿੱਚ ਇਸ ਕਿਤਾਬ ਦੇ ਵਿੱਚ ਮੇਰੇ ਕਈ ਪਹਿਲੂ ਕਈ ਨਜ਼ਰੀਏ ਨੇ ਮੈਂ ਕਈ ਵੱਖ ਵੱਖ ਕੋਨਾਂ ਤੋਂ ਇਸ ਕਿਤਾਬ ਨੂੰ ਵੇਖਣ ਦੀ ਕੋਸ਼ਿਸ਼ ਕਰਦਾ ਰਿਹਾ ਅਕਸਰ ਮੇਰੇ ਘਰ ਦੇ ਅਤੇ ਬੈਗ ਵਿੱਚ ਤਾਂ ਹੁੰਦੀ ਹੈ ਮੇਰੇ ਕੰਮ ਕਰਨ ਦੇ ਡੈਸਕ ਦੇ ਉੱਪਰ ਵੀ ਪਈ ਹੁੰਦੀ ਹੈ ਕਦੇ ਕਦੇ ਮੈਂ ਵਿਚੋਕੇ ਤੋਂ ਖੋਲ੍ਹ ਕੇ ਪੜ੍ਹਦਾ ਕਸੀ ਇਸ ਕਿਤਾਬ ਬਾਰੇ ਨਜ਼ਰ ਕੁਛ ਆ ਜਾਂਦਾ ਹੈ ਪਰ ਇਹ ਜ਼ਿਹਨ ਵਿੱਚ ਚੱਲਦਾ ਰਿਹਾ ਸੀ ਵੀ ਵਿਚਾਰ ਬਹੁਤ ਨੇ ਪਰ ਮੈਂ ਇਸ ਕਿਤਾਬ ਨੂੰ ਹੌਲੀ ਹੌਲੀ ਲੰਮਾ ਸਮਾਂ ਤੁਹਾਡੇ ਨਾਲ ਸਾਂਝ ਪਾਉਣਾ ਚਾਹੁੰਦਾ ਇਸ ਵਿੱਚ ਗੱਲਬਾਤ ਹੈ ਇਸ ਫਕੀਰ ਦੀ ਇੱਕ ਕਹਾਣੀ ਦੀ ਅਤੇ ਇੱਕ ਨੌਜਵਾਨ ਮੁੰਡਾ ਕੇਸਰ ਅਤੇ ਹੁਣ ਪਹਿਲੇ ਦੋ ਜਿਹੜੇ ਉਹਦੇ ਪਾਠ ਨੇ ਪਹਿਲੇ ਦੋ ਦਿਨਾਂ ਨੂੰ ਮੈਂ ਮੋਟਾ ਤੌਰ 'ਤੇ ਦੱਸ ਦਿੰਦਾ ਉੱਥੇ ਕੀ ਹੁੰਦਾ ਕੇਸਰ 8ਵੀਂ ਪਾਸ ਕਰਨ ਤੋਂ ਬਾਅਦ ਸਕੂਲ ਨਹੀਂ ਸੀ ਗਿਆ ਉਹ ਫੌਜ 'ਚ ਭਰਤੀ ਹੋਣਾ ਚਾਹੁੰਦਾ ਸੀ ਪਰ ਬੇਬੇ ਨੂੰ ਉਹਦਾ ਵਿਆਹ ਕਰਨ ਦੀ ਬਹੁਤ ਕਾਹਲੀ ਸੀ ਅਗਲੀ ਵਿਸਾਖੀ ਨੂੰ ਪੁੱਤ ਤੂੰ 18 ਸਾਲਾਂ ਦਾ ਹੋ ਜਾਣਾ ਬੇਬੇ ਨੇ ਕਿਹਾ ਅਤੇ ਸਾਡੇ ਤਾਂ ਰਿਵਾਜ਼ ਹੈ ਵੀ ਮੁੰਡਾ 18 ਸਾਲਾਂ ਦਾ ਅਤੇ ਕੁੜੀ 16 ਤੋਂ ਨਹੀਂ ਟੱਪਣ ਦੇਈਦੀ ਇਹੀ ਤਾਂ ਉਮਰ ਹੁੰਦੀ ਵਿਆਹ ਦੀ ਪਿਛਲੇ 2-3 ਸਾਲ ਤੋਂ ਬਸ ਉਹ ਖੇਤ ਡੰਗਰ ਸੰਭਾਲਦਾ ਸੀ ਖੇਤੀ ਨਾਲ ਗੁਜ਼ਾਰਾ ਮਸਾ ਚੱਲਦਾ ਸੀ ਮੱਕੀ ਕਣਕ ਕਮਾਦ ਬੀਜਦਾ ਸੀ ਡੰਗਰਾਂ ਲਈ ਚਾਰਾ ਬਣਾਉਂਦਾ ਸੀ ਤੂੜੀ ਕੁੱਪ ਬਣਾ ਕੇ ਘਰ ਦਾ ਗੁਜ਼ਾਰਾ ਕਰਦਾ ਸੀ ਉਹ ਜ਼ਿੰਦਗੀ ਦੀ ਭਾਲ ਵਿੱਚ ਘਰੋਂ ਨਿਕਲਦਾ ਹੈ ਦੂਜੇ ਦਿਨ ਉਸ ਨੂੰ ਇੱਕ ਸਾਧੂ ਜਿਹੜਾ ਫਕੀਰ ਸਾਧੂ ਮਿਲਦੇ ਨੇ ਅਤੇ ਫਕੀਰ ਅਤੇ ਸਾਧੂ ਦਾ ਜਿਹੜਾ ਆਪਸੀ ਵਾਰਤਾਲਾਪ ਹੈ ਉਹ 2 ਦਿਨ 'ਚ ਚੱਲ ਰਿਹਾ ਹੈ ਦੂਜੇ ਦਿਨ ਫਕੀਰ ਅਤੇ ਕੇਸਰ ਨਾਲ ਮੁਲਾਕਾਤ ਹੁੰਦੀ ਹੈ ਫਕੀਰ ਕੇਸਰ ਵੱਲ ਵੇਖ ਕੇ ਆਖਦਾ ਹੈ ਕਿ ਯੂਨਾਨੀ ਲੋਕਾਂ ਦੇ ਅਨੁਸਾਰ ਰੱਬ ਨੇ ਦੁਨੀਆ 6 ਦਿਨ 'ਚ ਬਣਾਈ ਸੀ ਪਹਿਲੇ ਦਿਨ ਰੋਸ਼ਨੀ ਬਣਾਈ ਜਿਸ ਨਾਲ ਦਿਨ ਅਤੇ ਰਾਤ ਬਣੇ ਦੂਜੇ ਦਿਨ ਆਕਾਸ਼ ਤੀਜੇ ਦਿਨ ਧਰਤੀ ਅਤੇ ਬਨਸਪਤੀ ਬਣਾਈ ਚੌਥੇ ਦਿਨ ਸੂਰਜ 5ਵੇਂ ਦਿਨ ਪਾਣੀ ਅਤੇ ਜੀਵ ਜੰਤੂ ਬਣਾਏ 6ਵੇਂ ਦਿਨ ਰੱਬ ਨੇ ਮਨੁੱਖ ਨੂੰ ਬਣਾਇਆ ਅਤੇ 7ਵੇਂ ਦਿਨ ਫਿਰ ਆਰਾਮ ਕੀਤਾ ਇਹ ਕਹਾਣੀ ਇਸ ਤਰ੍ਹਾਂ ਚੱਲਦੀ ਚੱਲਦੀ ਦੂਜੇ ਦਿਨ ਤੋਂ ਤੀਜੇ ਦਿਨ ਵੱਲ ਜਾਂਦੀ ਹੈ ਇੱਥੇ ਉਹ ਬੰਦਾ ਇਕੱਲਾ ਸੀ ਅਤੇ ਬੰਦੇ ਅਤੇ ਤੀਵੀਂ ਦੇ ਕੀ ਰਿਸ਼ਤੇ ਆ ਉਹਦੀ ਗੱਲ ਕਰਦਾ ਹੈ ਅਤੇ ਉਹਨਾਂ ਗੱਲਾਂ ਕਰਦੇ ਕਰਦੇ ਜੀਤੀ ਨੂੰ ਕੇਸਰ ਨੂੰ ਆਪਣੇ ਪਿੰਡ ਦੀ ਕੁੜੀ ਜੀਤੀ ਜਿਹਨੂੰ ਉਹ ਪਸੰਦ ਕਰਦਾ ਸੀ ਜਿਹਦੇ ਨਾਲ ਬਚਪਨ 'ਚ ਖੇਡਦਾ ਸੀ ਉਹਦੇ ਨਾਲ ਅੰਦਰੋਂ ਅੰਦਰ ਪਿਆਰ ਕਰਦਾ ਸੀ ਉਹਦੀ ਗੱਲ ਯਾਦ ਆਉਂਦੀ ਹੈ ਘਰੋਂ ਉਹ ਨਿਕਲ ਚੁੱਕਿਆ ਹੈ ਦਿਨ ਤੀਜਾ ਆਦਮੀ ਦੁਨੀਆ ਨੂੰ ਆਪਣੀ ਅੱਖ ਨਾਲ ਨਹੀਂ ਅੱਖਾਂ ਉੱਪਰ ਲੱਗੀਆਂ ਤਜ਼ਰਬੇ ਦੀਆਂ ਐਣਕਾਂ ਨਾਲ ਵੇਖਦਾ ਹੈ ਇਹ ਐਣਕਾਂ ਲਾ ਕੇ ਹੀ ਦੁਨੀਆ ਦੀ ਅਸਲੀਅਤ ਸਾਫ਼ ਅਤੇ ਸਪਸ਼ਟ ਦੇਖ ਸਕਦੀ ਹੈ ਦਿਨ ਤੀਜਾ ਗਿਰਦੇ ਨਲਕੇ ਪਾਣੀ ਚੱਲਣ ਦੀ ਖੜਾਕ ਨਾਲ ਕੇਸਰ ਦੀ ਅੱਖ ਖੁੱਲ੍ਹੀ ਨਹਾਉਂਦੇ ਹੋਏ ਫਕੀਰ ਦੇ ਉਚਾਰੇ ਸਲੋਕ ਉਸਦੇ ਕੰਨਾਂ ਨੂੰ ਚੰਗੇ ਤਾਂ ਲੱਗ ਰਹੇ ਸਨ ਪਰ ਸਮਝ ਕੁਝ ਨਹੀਂ ਆ ਰਿਹਾ ਸੀ ਥੋੜ੍ਹਾ ਥੋੜ੍ਹਾ ਸਵੇਰਾ ਹੋ ਗਿਆ ਸੀ ਸਾਈਂ ਜੀ ਇਸ਼ਨਾਨ ਕਰਦਿਆਂ ਕੀ ਗਾ ਰਹੇ ਸਨ ਮੈਂ ਸੁਣਨ ਦੀ ਕੋਸ਼ਿਸ਼ ਤਾਂ ਕੀਤੀ ਪਰ ਸਮਝਿਆ ਨਹੀਂ
ਉਹ ਨਹਾਉਣ ਤੋਂ ਬਾਅਦ ਥੜੇ ਦੇ ਵਾਪਸ ਆਏ ਫਕੀਰ ਨੂੰ ਪੁੱਛਿਆ ਨਹਾਉਂਦਿਆਂ ਜੇ ਰੱਬ ਦੇ ਸਰੀਰ ਦਾ ਗੁਣਨਾਮ ਗੁਣਗਾਣ ਹੋ ਜਾਵੇ ਤਾਂ ਸਰੀਰ ਅਤੇ ਮਨ ਦੋਵੇਂ ਨਿਰਮਲ ਹੋ ਜਾਂਦੇ ਨੇ ਜਿਵੇਂ ਪਾਣੀ ਸਾਡੇ ਸਰੀਰ ਨੂੰ ਸਾਫ਼ ਕਰਦਾ ਆ ਉਸੇ ਤਰ੍ਹਾਂ ਰੱਬ ਦੀ ਯਾਦ ਸਾਡੇ ਮਨ ਨੂੰ ਸਾਫ਼ ਕਰਦੀ ਹੈ ਮਨ ਇੱਕ ਸ਼ੀਸ਼ੇ ਵਾਂਗ ਹੈ ਜਿਸ ਤਰ੍ਹਾਂ ਮਨ ਦੀ ਸੋਚ ਹੁੰਦੀ ਹੈ ਉਹੀ ਨਜ਼ਰ ਦੁਨੀਆਂ ਦੇ ਵਿੱਚ ਨਜ਼ਰ ਆਉਂਦੀ ਹੈ ਉਹ ਕਿਵੇਂ ਫਕੀਰ ਨੇ ਕੋਈ ਸਿੱਧਾ ਜਵਾਬ ਨਾ ਦਿੱਤਾ ਕਹਾਣੀ ਸੁਣਾਉਣੀ ਸ਼ੁਰੂ ਕਰਤੀ ਇੱਕ ਮਹਾਵਤ ਨੇ ਇੱਕ ਹਾਥੀ ਖੇਤ 'ਚ ਬੰਨਿਆ ਉਹ ਭੁੱਖ ਨਾਲ ਚੀਕਾਂ ਮਾਰ ਰਿਹਾ ਸੀ ਚੰਗਾੜ ਰਿਹਾ ਸੀ ਰਸਤੇ ਰਾਹ 'ਚੋਂ ਤਿੰਨ ਅੰਨੇ ਨਿਕਲੇ ਹਾਥੀ ਕਿੱਦਾਂ ਦਾ ਜਾਨਵਰ ਹੁੰਦਾ ਦੂਜੇ ਨੇ ਪੁੱਛਿਆ ਚਲੋ ਹੱਥ ਲਾ ਕੇ ਵੇਖਦੇ ਹਾਂ ਤੀਜੇ ਅੰਨੇ ਨੇ ਕਿਹਾ ਪਹਿਲੇ ਅੰਨੇ ਨੇ ਹਾਥੀ ਨੂੰ ਹੱਥ ਲਾ ਕੇ ਵੇਖਿਆ ਕਿਹਾ ਹਾਥੀ ਤਾਂ ਦਰੀ ਵਰਗਾ ਸਖਤ ਹੁੰਦਾ ਹੈ ਵਾਹ ਜੀ ਵਾਹ ਦੂਜੇ ਨੇ ਹਾਥੀ ਦੀ ਪੂਛ ਨੂੰ ਫੜਿਆ ਕਹਿੰਦਾ ਨਹੀਂ ਨਹੀਂ ਮੈਨੂੰ ਤਾਂ ਮੋਟੀ ਰੱਸੀ ਵਰਗਾ ਲੱਗਦਾ ਹੈ ਤੀਜੇ ਨੇ ਹਾਥੀ ਦੀ ਲੱਤ ਨੂੰ ਛੂਇਆ ਕਹਿੰਦਾ ਮੈਨੂੰ ਤਾਂ ਵੱਡੇ ਖੰਭੇ ਵਰਗਾ ਲੱਗਦਾ ਹੈ ਦਰੀ ਰੱਸਾ ਖੰਭਾ ਤਿੰਨੇ ਝੜਨ ਲੱਗ ਪਏ ਅੱਜ ਤੱਕ ਦੁਨੀਆ ਵੀ ਸੁਜਾਖੇ ਅੰਨੇ ਵਰਗੇ ਆਪਣੇ ਵਰਗੇ ਹੋਰ ਅਕਲ ਦੇ ਅੰਨਿਆਂ ਨਾਲ ਵੱਖ ਵੱਖ ਮੁੱਦਿਆਂ 'ਤੇ ਬਹਿਸ ਕਰਦੇ ਨਜ਼ਰ ਆਉਂਦੇ ਨੇ ਇਸ ਵੱਡੇ ਬ੍ਰਹਿਮੰਡ ਦੇ ਪਸਾਰੇ ਨੂੰ ਉਹੀ ਸਮਝਦਾ ਹੈ ਜਿਸ ਨੂੰ ਰੱਬ ਆਪ ਸੋਝੀ ਦਿੰਦਾ ਹੈ ਅਸੀਂ ਤਾਂ ਇੰਨਾ ਸਮਝ ਲਈਏ ਕਿ ਸਾਡੀ ਸਮਝ ਦਾ ਦਾਇਰਾ ਬਹੁਤ ਛੋਟਾ ਹੈ ਕੇਸਰ ਅਕਸਰ ਗਿਲਾ ਕਰਦਾ ਕਿ ਸਾਈਂ ਜੀ ਤੁਸੀਂ ਕਹਾਣੀ ਜੀ ਸੁਣਾ ਕੇ ਗੱਲ ਮੁਕਾ ਦਿੰਦੇ ਹੋ ਫਕੀਰ ਨੇ ਉੱਥੋਂ ਅੱਗੇ ਚਾਲੇ ਪਾ ਤੇ ਉਹ ਕਹਿੰਦਾ ਜਦੋਂ ਸੱਚ ਇਸ ਧਰਤੀ 'ਤੇ ਪਹਿਲੀ ਵਾਰੀ ਆਇਆ ਸੀ ਤਾਂ ਨੰਗਾ ਸੀ ਨੰਗਾ ਸੱਚ ਇੱਕ ਪਿੰਡ ਵਿੱਚ ਪਹੁੰਚਿਆ ਅਤੇ ਪਿੰਡ ਦੇ ਲੋਕਾਂ ਨੂੰ ਸੱਚ ਨੰਗਾ ਵੇਖ ਕੇ ਬਹੁਤ ਬੁਰਾ ਭਲਾ ਕਿਹਾ ਅਤੇ ਉਹਨੂੰ ਮਾਰ ਕੁੱਟ ਕੇ ਬਾਹਰ ਕੱਢ ਦਿੱਤਾ ਪਿੰਡੋਂ ਬਾਹਰ ਇੱਕ ਕਹਾਣੀ ਰਹਿੰਦੀ ਸੀ ਉਸਨੇ ਨੰਗੇ ਸੱਚ ਨੂੰ ਪਨਾਹ ਦਿੱਤੀ ਘਰ ਲਿਜਾ ਕੇ ਮਲਮ ਪੱਟੀ ਕੀਤੀ ਅਤੇ ਆਪਣੇ ਕੱਪੜੇ ਉਸਨੂੰ ਪਾਉਣ ਲਈ ਦਿੱਤੇ ਠੀਕ ਹੋਣ ਤੋਂ ਬਾਅਦ ਸੱਚ ਦੁਬਾਰਾ ਉਸ ਪਿੰਡ ਕਹਾਣੀ ਦੇ ਕੱਪੜੇ ਪਾ ਕੇ ਗਿਆ ਲੋਕਾਂ ਨੇ ਕਹਾਣੀ ਵਿੱਚ ਲੁਕੇ ਸੱਚ ਨੂੰ ਬਹੁਤ ਸਲਾਹਿਆ ਅਤੇ ਉਸ ਨੂੰ ਆਪਣੇ ਦਿਲਾਂ ਵਿੱਚ ਖੁਸ਼ੀ ਖੁਸ਼ੀ ਰਹਿਣ ਦੀ ਜਗ੍ਹਾ ਦੇ ਦਿੱਤੀ ਕੇਸਰ ਨੂੰ ਫਕੀਰ ਦੀਆਂ ਗੱਲਾਂ ਨਵੀਆਂ ਅਤੇ ਅਜੀਬ ਲੱਗੀਆਂ ਗੱਲਾਂ 'ਚੋਂ ਗੱਲ ਪਤਾ ਹੀ ਨਹੀਂ ਲੱਗਾ ਕਿ ਕਦੋਂ ਸੂਰਜ ਢਲ ਗਿਆ ਠੰਡੀ ਹਵਾ ਰੁਮਕਣ ਲੱਗੀ ਗਰਮੀ ਤੋਂ ਕੁਝ ਰਾਹਤ ਮਿਲੀ ਦੋਵੇਂ ਇੱਕ ਦਰਖਤ ਥੱਲੇ ਰੁਕ ਗਏ ਫਕੀਰ ਨੇ ਕੇਸਰ ਨਾਲ ਗੱਲ ਵਧਾਉਣੀ ਕਹੀ ਪੁੱਤਰ ਤੇਰਾ ਘਰ ਕੌਣ ਕੌਣ ਹੈ ਮਾਂ ਬਾਪੂ ਬੇਬੇ ਭੈਣ ਤਾਰੋ ਬਾਰੇ ਫਕੀਰ ਨੂੰ ਵਿਸਤਾਰ ਨਾਲ ਦੱਸਿਆ ਕੇਸਰ ਨੇ ਜਦੋਂ ਸੁਰ ਸੰਭਾਲੀ ਤੀ ਤਾਂ ਉਹਨੇ ਘਰ ਵਿੱਚ ਹਾਸੇ ਕਲਕਾਰੀਆਂ ਹੀ ਸੁਣੀਆਂ ਸਨ ਮਾਂ ਬਾਪੂ ਵੱਡੀ ਭੈਣ ਤਾਰੋ ਅਤੇ ਬੇਬੇ ਨਾਲ ਘਰ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਲੋਕ ਉਹਨਾਂ ਘਰਾਂ ਨੂੰ ਭਲਵਾਨਾਂ ਦਾ ਘਰ ਕਹਿੰਦੇ ਸਨ ਕਿਉਂਕਿ ਉਹਦੇ ਬਾਪੂ ਅਤੇ ਦਾਦਾ ਦੋਵੇਂ ਪਹਿਲਵਾਨੀਆਂ ਕਰਦੇ ਸਨ ਬਸ ਫਿਰ ਤਾਂ ਕੀ ਜਿਵੇਂ ਨਜ਼ਰ ਲੱਗੀ ਹੋਵੇ ਕੇਸਰ 6-7 ਸਾਲ ਦਾ ਸੀ ਵੰਡ ਦਾ ਰੌਲਾ ਪੈ ਗਿਆ ਉਸ ਵੇਲੇ ਗੱਲ ਤਾਂ ਸਮਝ ਨਹੀਂ ਆਈ ਪਰ ਬਾਅਦ ਵਿੱਚ ਬੇਬੇ ਬਾਪੂ ਦੀਆਂ ਗੱਲਾਂ ਸੁਣ ਕੇ ਉਹਨੂੰ ਲੱਗਾ ਕਿ ਬਹੁਤ ਵੱਡਾ ਸੰਤਾਪ ਸੀ ਅਤੇ ਇੰਨੇ ਵਰੇ ਬੀਤਣ ਤੋਂ ਬਾਅਦ ਵੀ ਉਹ ਵੰਡ ਦੀਆਂ ਗੱਲਾਂ ਕਰਨੋਂ ਨਹੀਂ ਹਟਦੇ ਇੱਥੇ ਕਹਾਣੀ ਵਿੱਚ ਵੰਡ ਦੀ ਪੀੜ ਦਾ ਜ਼ਿਕਰ ਹੈ ਕੇਸਰ ਨੇ ਇਹ ਸਾਰਾ ਕੁਛ ਉਸ ਪਾਤਰ ਨੇ ਸਾਰਾ ਕੁਛ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਸਿਆ ਸੱਥਾਂ 'ਚ ਹੁੰਦੀਆਂ ਗੱਲਾਂ ਸਿਰ ਜੋੜ ਕੇ ਲੋਕ ਵੰਡ ਦੀਆਂ ਗੱਲਾਂ ਕਰਦੇ ਪਿੰਡਾਂ 'ਚ ਠੀਕਰੀ ਪਹਿਰੇ ਹੁੰਦੇ ਮਸੀਤਾਂ ਵੱਲ ਇੱਧਰਲੇ ਲੋਕ ਨਹੀਂ ਜਾਂਦੇ ਫਸਲਾਂ ਦੇ ਖੇਤ ਲਵਾਰਸ ਹੋ ਗਏ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਵਿੱਚ ਲੁੱਟ ਕਤਲ ਬਲਾਤਕਾਰ ਇਹੋ ਜਿਹੀਆਂ ਅਫਵਾਹਾਂ ਸੁਣਦੀਆਂ
ਬਾਪੂ ਛਿੰਝ ਤੇ ਗਿਆ ਸੀ ਬੇਬੇ ਛੋਟੇ ਕੇਸਰ ਨੂੰ ਲੈ ਕੇ ਘਰ ਸੀ ਮਾਂ ਤੇ ਕੇਸਰ ਦੀ ਵੱਡੀ ਭੈਣ ਤਾਰੋਂ ਖੇਤੋਂ ਮੁੜ ਰਹੀਆਂ ਸਨ ਮੂੰਹ ਹਨੇਰਾ ਹੋ ਰਿਹਾ ਸੀ ਪਿੱਛੋਂ ਕਿਸੇ ਨੇ ਆਵਾਜ਼ ਦਿੱਤੀ ਖੜ ਜਾਓ ਕੁੜੀਓ ਤੇ ਹਨੇਰੇ 'ਚ ਕਿਸੇ ਨੇ ਇੱਕਦਮ ਤਾਰੋਂ ਨੂੰ ਚੁੱਕ ਕੇ ਘੋੜੇ 'ਤੇ ਬਿਠਾ ਲਿਆ ਦੱਸ ਦੇਵੀਂ ਆਪਣੇ ਪਿੰਡ ਵਾਲਿਆਂ ਨੂੰ ਜੇ ਕੁੜੀ ਵਾਪਸ ਚਾਹੀਦੀ ਤਾਂ ਸਾਡੀ ਕੁੜੀਆਂ ਵਾਪਸ ਕਰ ਦੇਣ ਇੱਕ ਖਰਵੀਂ ਜਿਹੀ ਆਵਾਜ਼ ਵਿੱਚ ਇੱਕ ਮੂੰਹ ਸਿਰ ਲਪੇਟੇ ਬੰਦੇ ਨੇ ਕਿਹਾ ਬਹੁਤ ਚੀਕ ਝਾੜਾ ਪਾਇਆ ਤਾਰੋ ਛਡਾਉਣ ਲੱਗੀ ਉਸ ਖਰਵੀਂ ਵਾਲੇ ਆਵਾਜ਼ 'ਤੇ ਬੰਦੇ ਨੂੰ ਲੱਤ ਮਾਰੀ ਸਿਰ 'ਤੇ ਸੱਟ ਲੱਗ ਗਈ ਖੂਨ ਵਹਿ ਗਿਆ ਜ਼ਿਆਦਾ ਖੂਨ ਵਹਿਣ ਨਾਲ ਤਾਰੋ ਵਿਛੋੜੇ ਦਾ ਦੁੱਖ ਨਾ ਸਹਿੰਦਿਆਂ ਹੋਇਆ ਸਵਾਸ ਪੂਰੇ ਕਰ ਗਈ ਫਕੀਰ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਬੋਲਿਆ ਕੁਝ ਨਹੀਂ ਕੇਸਰ ਦਾ ਸਿਰ ਪਲੋਸਿਆ ਅਤੇ ਲੇਟ ਗਿਆ ਕੇਸਰ ਲੰਮਾ ਪੈ ਗਿਆ ਫਕੀਰ ਦੇਰ ਰਾਤ ਤੱਕ ਸੋਚਦਾ ਰਿਹਾ ਕੇਸਰ ਦੂਰ ਅਸਮਾਨ ਵੱਲ ਤਾਰੇ ਵੇਖਦਾ ਰਿਹਾ ਕਿਸੇ ਦੀ ਬੇਸਮਝੀ ਵਿੱਚ ਕੀਤੀ ਇੱਕ ਗਲਤੀ ਦੂਸਰੇ ਲਈ ਜ਼ਿੰਦਗੀ ਭਰ ਦੀ ਪੀੜ ਬਣ ਸਕਦੀ ਹੈ ਜੇ ਪਹਿਲਾਂ ਤਾਂ ਜ਼ਬਾਨ ਦੇ ਵਰਲਾਪ ਬਣ ਕੇ ਆਉਂਦੀ ਹੈ ਫਿਰ ਅੱਖਾਂ ਵਿੱਚ ਨਾ ਮੁੱਕਣ ਵਾਲੀ ਝੜੀ ਬਣ ਕੇ ਫਿਰ ਹੌਲੀ ਹੌਲੀ ਦਿਲ ਦੇ ਕਿਸੇ ਕੋਨੇ ਵਿੱਚ ਕਦੀ ਨਾ ਠੀਕ ਹੋਣ ਵਾਲਾ ਨਾਸੂਰ ਬਣ ਜਾਂਦੀ ਹੈ ਕੋਈ ਕਣੀਆਂ 'ਚ ਹੰਝੂ ਲੁਕਾ ਰਿਹਾ ਕੋਈ ਮੀਂਹ ਵਿੱਚ ਖੁਸ਼ੀ ਮਨਾ ਰਿਹਾ ਸੋਚ ਬਦਲੇ ਦੁਨੀਆ ਬਦਲ ਜਾਂਦੀ ਜਾਣੋ ਉਹੀ ਜੋ ਦੁਨੀਆ ਚਲਾ ਰਿਹਾ ਕਹਾਣੀ 40 ਦਿਨ ਦਾ ਤੀਜਾ ਦਿਨ ਤੁੱਗਾ ਗੁਰਪ੍ਰੀਤ ਹੋਣਾ ਦੀ ਕਿਤਾਬ ਦੀ ਗੱਲਬਾਤ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਅਤੇ ਹਰ ਹਫ਼ਤੇ ਇਸ ਗੱਲਬਾਤ ਦਾ ਇੱਕ ਜ਼ਿਕਰ ਤੁਹਾਡੇ ਨਾਲ ਸਾਂਝਾ ਜ਼ਰੂਰ ਹੋਵੇਗਾ ਜਿਵੇਂ ਮੈਂ ਗੱਲ ਕੀਤੀ ਸੀ ਕਿ ਅਸੀਂ ਸਤਿੰਦਰ ਸਰਤਾਜ ਹੋਣਾ ਦੀ ਗੀਤਾਂ ਨਾਲ ਸਮਰਪਿਤ

ਗੱਲਾਂ ਜੁਗਲ ਪ੍ਰੋਗਰਾਮ ਦਾ ਤੀਸਰਾ ਸੈਗਮੈਂਟ ਫਿਲਮਾਂ ਕਲਾ ਸਾਹਿਤ ਦੁਨੀਆ ਦੀ ਗੱਲਾਂ ਹੋਣਗੀਆਂ ਮੈਂ ਜਿਵੇਂ ਅਕਸਰ ਗੱਲ ਕਰਦਾ ਕਿ ਪੰਜਾਬੀ ਸਿਨੇਮੇ ਦਾ ਸਕੋਪ ਆਸਟ੍ਰੇਲੀਆ ਵਿੱਚ ਕਿੰਨਾ ਹੈ ਇਹਦੇ ਬਾਰੇ ਆਉਂਦੇ ਕੁਛ ਦਿਨਾਂ 'ਚ ਪਤਾ ਲੱਗੇਗਾ ਕਿਉਂਕਿ ਆਸਟ੍ਰੇਲੀਆ ਦੇ ਕਲਾਕਾਰ ਇੱਕ ਫਿਲਮ 22 ਮਈ ਨੂੰ ਲੈ ਕੇ ਰਿਲੀਜ਼ ਕਰ ਰਹੇ ਨੇ ਦਮਾਦਮ ਮਸਤ ਕਲੰਦਰ ਫਿਲਮ ਅਤੇ ਫਿਲਮ ਦੀ ਕਹਾਣੀ ਪੰਜਾਬ ਦੀ ਹੈ ਇੱਕ ਆਸਟ੍ਰੇਲੀਅਨ ਮੁੰਡਾ ਪੰਜਾਬ ਵਾਪਸ ਜਾਂਦਾ ਹੈ ਪੰਜਾਬ ਵਾਪਸ ਜਾ ਕੇ ਪੰਜਾਬ ਵਿੱਚ ਬਦਲਾਓ ਕਰਨ ਦੀ ਕੋਸ਼ਿਸ਼ ਕਰਦਾ ਹੈ ਪੁਲਿਸ ਵਿੱਚ ਭਰਤੀ ਹੁੰਦਾ ਹੈ ਅਤੇ ਨਵੇਂ ਤਰੀਕੇ ਨਾਲ ਜ਼ਿੰਦਗੀ ਨੂੰ ਜਿਉਣ ਦੀ ਦੱਸਣ ਦੀ ਢੰਗ ਤਰੀਕਾ ਅਪਣਾਉਣ ਦੀ ਗੱਲ ਕਰਦਾ ਹੈ ਫਿਲਮ 'ਚ ਪੰਜਾਬ ਦੇ ਕਲਾਕਾਰ ਨੇ ਫਿਲਮ 'ਚ ਆਸਟ੍ਰੇਲੀਅਨ ਕਲਾਕਾਰ ਨੇ ਫਿਲਮ ਦੀ ਕਹਾਣੀ ਪੰਜਾਬ ਦੀ ਹੈ ਪਰ ਫਿਲਮ ਦੀ ਕਹਾਣੀ ਵਿੱਚ ਸਾਰਾ ਉਹ ਮਸਾਲਾ ਹੈ ਜੋ ਅਸੀਂ ਫਿਲਮਾਂ 'ਚ ਲੱਭ ਸਕਦੇ ਹਾਂ ਫਿਲਮ ਮਨੋਰੰਜਨ ਐਂਟਰਟੇਨਮੈਂਟ ਦਾ ਇੱਕ ਚੰਗਾ ਸਾਧਨ ਹੈ ਸਾਡੇ ਲਈ ਇਹ ਵੀ ਖੁਸ਼ੀ ਹੈ ਕਿ ਆਸਟ੍ਰੇਲੀਆ ਦੇ ਕਲਾਕਾਰ ਜਾ ਕੇ ਉੱਥੇ ਆਪਣੀ ਕਲਾ ਦਾ ਜਲਵਾ ਦਿਖਾਉਣਗੇ ਕਲਾ ਦਾ ਜ਼ੋਹਰ ਦਿਖਾਉਣਗੇ ਜੀ ਹਾਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ 'ਚ ਗੱਲ ਔਰ ਮੈਂ ਹਾਂ ਵਿੱਕੀ ਸਿੰਘ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਮੈਲਬਨ ਦੇ ਵਿੱਚ ਹੁਣ ਬਹੁਤ ਪ੍ਰੋਗਰਾਮ ਹੋਣਗੇ ਜਿੱਥੇ ਇੱਕ ਪਾਸੇ ਹੁਣ ਇਹ ਮਹੀਨਾ ਲਗਭਗ ਸਾਰਾ ਮਈ ਮਹੀਨਾ ਸਤਿੰਦਰ ਸਰਤਾਜ ਹੋਣੀ ਆਪਣੀ ਕਲਾ ਦੇ ਜਲਵੇ ਦਿਖਾਉਣਗੇ ਉਸ ਤੋਂ ਬਾਅਦ ਰਣਜੀਤ ਬਾਵਾ ਮੈਲਬਨ ਦੇ ਵਿੱਚ ਆਪਣੇ ਕਲਾ ਦੇ ਲੱਗ ਕੇ ਪੂਰੇ ਆਸਟ੍ਰੇਲੀਆ ਦੇ ਵਿੱਚ ਹੋਵੇਗਾ ਅਤੇ ਉਸ ਦੇ ਨਾਲੋਂ ਨਾਲ ਤੀਆਂ ਦੇ ਮੁਕਾਬਲਿਆਂ ਵਿੱਚ ਵੀ ਵਨ ਸਵੰਨੀਆਂ ਸੱਭਿਆਚਾਰਕ ਵਣਗੀਆਂ ਸਾਨੂੰ ਦੇਖਣ ਨੂੰ ਮਿਲ ਗਈਆਂ ਸਾਡਾ ਸਾਡੀ ਬੋਲੀ ਨਾਲ ਸਿੱਧਾ ਸੰਬੰਧ ਹੁੰਦਾ ਹੈ ਅਤੇ ਬੋਲੀ ਬਾਰੇ ਪੰਜਾਬੀ ਬੋਲੀ ਮੈਂ ਅਕਸਰ ਕਹਿੰਦਾ ਹੁੰਦਾ ਸਾਡਾ ਮਾਣ ਹੈ ਸਾਡੀ ਪਛਾਣ ਹੈ ਪੰਜਾਬੀ ਬੋਲੀ ਦੇ ਉੱਤੇ ਦੂਰ ਤੱਕ ਤਹਿ ਤੱਕ ਖੋਜ ਕਰਨ ਵਾਲੇ ਮੈਂ ਸਮਝਦਾ ਪੰਜਾਬੀ ਬੋਲੀ ਲਈ ਸ਼ੁਦਾਈ ਪੰਜਾਬੀ ਬੋਲੀ ਲਈ ਦੀਵਾਨੇ ਰਮਨਦੀਪ ਸਿੰਘ ਕੈਨੇਡਾ ਤੋਂ ਅੱਜ ਤੱਕ ਅਸੀਂ ਆਪਣੇ ਨਿੱਜੀ ਕਾਰਨ ਕਰਕੇ ਸੀ ਪਰ ਉਹਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਇਸ ਤਜ਼ਰਬੇ ਦੀ ਸਾਂਝ ਵੀ ਕੁਛ ਗੱਲਾਂ ਕੁਛ ਤੱਥ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮੈਲਬਨ ਵਿੱਚ ਪੰਜਾਬੀ ਸਿੱਖਣ ਸਿਖਾਉਣ ਲਈ ਬਹੁਤ ਤਰੀਕੇ ਹਨ ਜਿੱਥੇ ਭਾਈਚਾਰੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਗੁਰਦੁਆਰਿਆਂ ਨਾਲ ਜੁੜੇ ਸਕੂਲਾਂ 'ਚ ਭੇਜਿਆ ਜਾਂਦਾ ਹੈ ਉੱਥੇ ਨਾਲ ਨਾਲ ਬਹੁਤ ਸਾਰੇ ਪ੍ਰਾਈਵੇਟ ਸਕੂਲ ਵੀ ਚੱਲਦੇ ਨੇ ਸਰਕਾਰ ਵੱਲੋਂ ਲੋਟ ਲੈਂਗੁਏਜ ਅਦਰ ਦੈਨ ਇੰਗਲਿਸ਼ ਦੇ ਪ੍ਰੋਗਰਾਮ ਦੇ ਤਹਿਤ ਵੀ ਪੰਜਾਬੀ ਨੂੰ ਵੱਖ ਵੱਖ ਵਿਕਟੋਰੀਅਨ ਸਕੂਲਾਂ 'ਚ ਪੜ੍ਹਾਇਆ ਜਾਂਦਾ ਹੈ ਪਰ ਅਜੇ ਵੀ ਅਸੀਂ ਮਾਹਰ ਮਹਿਸੂਸ ਕਰਦੇ ਨੇ ਕਿ ਜਿੰਨੀ ਸਾਰਥਕ ਤਰੀਕੇ ਨਾਲ ਇਹ ਗੱਲਬਾਤ ਹੋਣੀ ਚਾਹੀਦੀ ਹੈ ਜਿੰਨੀ ਸਾਰਥਕ ਤਰੀਕੇ ਦੇ ਨਾਲ ਇੱਥੇ ਪੰਜਾਬੀ ਪੜ੍ਹਨ ਪੜ੍ਹਾਉਣ ਦੇ ਮਸਲੇ ਹਨ ਉਨੇ ਸ਼ਾਇਦ ਅਜੇ ਨਜ਼ਰ ਨਹੀਂ ਆ ਰਹੇ ਗੱਲ ਪੰਜਾਬੀ ਦੀ ਹੋਵੇ ਗੱਲ ਸਾਡੇ ਜ਼ਿਹਨ ਦੀ ਹੋਵੇ ਗੱਲ ਸਿਨਮੇ ਕਲਾਕਾਰ ਅਦਾਕਾਰੀ ਦੀ ਹੋਵੇ ਪਰ ਗੱਲਾਂ 'ਚੋਂ ਗੱਲ ਦੇ ਵਿੱਚ ਇਹ ਜ਼ਿਕਰ ਜ਼ਰੂਰ ਆਉਂਦਾ ਹੈ ਕਿ ਸਾਨੂੰ ਇਹ ਮਸਲੇ ਸਿਰ ਜੋੜ ਕੇ ਵਿਚਾਰ ਕੇ ਕਰਨੇ ਚਾਹੀਦੇ ਨੇ ਭਾਵੇਂ ਕਿ ਅਸੀਂ ਪ੍ਰਦੇਸ਼ਾਂ ਵਿੱਚ ਆ ਕੇ ਪੰਜਾਬੀ ਬੋਲੀ ਬਾਰੇ ਅਸੀਂ ਜਾਗਰੂਕ ਵੀ ਹੋਏ ਹਾਂ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹਾਂ ਪਰ ਬੜੇ ਅਫਸੋਸ ਨਾਲ ਵੇਖਣਾ ਪੈਂਦਾ ਜਦੋਂ ਅਸੀਂ ਸੋਹਣੇ ਦੇਸ਼ ਪੰਜਾਬ ਜਿਸ ਨੂੰ ਛੱਡ ਕੇ ਆਏ ਹਾਂ ਉੱਥੇ ਪੰਜਾਬੀ ਦੀ ਦੁਰਦਸ਼ਾ ਦਿਨ ਬ ਦਿਨ ਢੈਂਦੀਆਂ ਕਲਾਂ ਵੱਲ ਮਾੜੇ ਪੱਖਾਂ ਵੱਲ ਹੁੰਦੀ ਜਾਂਦੀ ਹੈ ਕੇਂਦਰੀ ਸਿੱਖਿਆ ਨੀਤੀ ਨੂੰ ਅੱਖੋਂ ਪਰੋਖੇ ਕਰਕੇ ਰਾਜਾਂ ਦੇ ਅਧਿਕਾਰ ਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਵਿਚਲੇ ਆਰਮੀ ਸਕੂਲਾਂ ਨੇ ਪੰਜਾਬੀ ਪੜ੍ਹਾਉਣ 'ਤੇ ਲਗਭਗ ਮਨਾਹੀ ਕਰ ਦਿੱਤੀ ਹਿੰਦੀ ਅਤੇ ਸੰਸਕ੍ਰਿਤ ਨੂੰ ਜ਼ਬਰਦਸਤੀ ਥੋਪਣ ਦੀ ਗੱਲ ਕੀਤੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕੁਛ ਨਾਵਾਂ ਪ੍ਰੋਫੈਸਰਾਂ ਦੇ ਨਾਵਾਂ ਦੀਆਂ ਤਖਤੀਆਂ ਦੇ ਵਿੱਚੋਂ ਪੰਜਾਬੀ ਗਾਇਬ ਹੋਣ ਦੇ ਮੁੱਦੇ ਕਰਕੇ ਵਿਦਿਆਰਥੀਆਂ ਨੇ ਇਸ ਨੂੰ ਮਸਲਾ ਬਣਾਇਆ ਜਿੱਥੇ ਉਹ ਤਖਤੀਆਂ ਦੇ ਉੱਤੇ ਕਾਲੇ ਰੰਗ ਦੀ ਫੱਟੀ ਪੂਜੀ ਗਈ ਉੱਥੇ ਨਾਲ ਹੀ ਸਰਕਾਰ ਤੋਂ ਇਸ ਦਾ ਜਵਾਬ ਮੰਗਣ ਦੀ ਗੱਲ ਵੀ ਕੀਤੀ ਗਈ ਹੈ ਆਖਿਰ ਅਜਿਹਾ ਕਿਉਂ ਹੁੰਦਾ ਹੈ ਆਖਿਰ ਸਿਰ ਜੋੜ ਕੇ ਬੈਠਣ ਦੇ ਨਾਲ ਇਹ ਗੱਲਾਂ ਬਾਤਾਂ ਕਿਉਂ ਵਾਪਰਦੀਆਂ ਨੇ ਕੀ ਇਹ ਮਸਲੇ ਸਿਆਸੀ ਰੰਗਤ ਦੇਣ ਲਈ ਜਾਣਬੁੱਝ ਕੇ ਤੂਲ ਦਿੱਤੀ ਜਾਂਦੀ ਹੈ ਜਾਂ ਇਹਨਾਂ ਮਸਲਿਆਂ ਦੇ ਪਿੱਛੇ ਮਨਸ਼ਾ ਕੁਛ ਹੋਰ ਹੁੰਦੀ ਹੈ ਜਾਂ ਬਣੇ ਬਣਾਏ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਨੌਜਵਾਨਾਂ ਨੂੰ ਇਸ ਪਾਸੇ ਉਕਸਾਇਆ ਜਾਂਦਾ ਹੈ ਇੱਕ ਖਿੱਤੇ ਦੇ ਲੋਕ ਜੋ ਹਜ਼ਾਰਾਂ ਸਾਲਾਂ ਤੋਂ ਇਸ ਬੋਲੀ ਨੂੰ ਬੋਲਦੇ ਰਹੇ ਨੇ ਉਹਨਾਂ ਨੂੰ ਆਪਣੀ ਬੋਲੀ ਤੋਂ ਵਾਂਝੇ ਕਰਕੇ ਕਿਸ ਪਾਸੇ ਧੱਕਣ ਦੀ ਗੱਲ ਹੋ ਰਹੀ ਹੈ ਇਸ ਬਾਰੇ ਵਿਚਾਰ ਕਰਨੀ ਬਹੁਤ ਜ਼ਰੂਰੀ ਨੇ ਗੱਲਾਂ 'ਚੋਂ ਗੱਲ ਕੁਝ ਵੀ ਹੋਵੇ ਬੋਲੀ ਸਾਡੀ ਸਾਂਝੀ ਬੋਲੀ ਹੈ ਅਤੇ ਬੋਲੀ ਐਂਥਮ 'ਤੇ ਵੀ ਅਸੀਂ ਬਹੁਤ ਕੁਛ ਇਸ 'ਤੇ ਪ੍ਰੋਗਰਾਮ ਕਰਦੇ ਹਾਂ
ਸਤਿੰਦਰ ਸਰਤਾਜ ਹੋਣਾ ਨੇ ਵੀ ਬੋਲੀ ਦੇ ਉੱਤੇ ਬਹੁਤ ਸਾਰੇ ਗੁਰਮੁਖੀ ਦਾ ਬੇਟਾ ਕਰਕੇ ਗੀਤ ਵੀ ਗਾਏ ਨੇ। ਪਰ ਸਵਾਲ ਇੱਥੇ ਜ਼ਿੰਦਗੀ ਦਾ ਨਜ਼ਰੀਆ 'ਚੋਂ ਇਹ ਨਿਕਲਦਾ ਹੈ ਕਿ ਇਹ ਮਸਲੇ ਬਾਰ ਬਾਰ ਸਾਡੇ ਸਾਹਮਣੇ ਕਿਉਂ ਆਉਂਦੇ ਨੇ। ਅਸੀਂ ਜ਼ਿੰਦਗੀ 'ਚ ਸਫਲ ਹੋਣਾ ਚਾਹੁੰਦੇ ਹਾਂ, ਸਕੂਨ ਪਾਉਣਾ ਚਾਹੁੰਦੇ ਹਾਂ। ਜੀ ਹਾਂ, ਇਹੀ ਇਹਨਾਂ ਗੀਤਾਂ, ਇਹਨਾਂ ਪ੍ਰੋਗਰਾਮਾਂ, ਇਹਨਾਂ ਦੀ ਮਨਸ਼ਾ ਹੈ। ਅਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇੱਕ ਖਾਸ ਗੀਤ ਜੋ ਮੈਂ ਸੋਚਦਾ ਸੀ ਵੀ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਨਾ ਚਾਹੀਦਾ, ਉਹ ਸੁਣਦੇ ਹਾਂ ਅਤੇ ਫਿਰ ਇਸੇ ਤਰ੍ਹਾਂ ਇਸ ਲੜੀ ਨੂੰ, ਪ੍ਰੋਗਰਾਮ ਨੂੰ ਅਗਲੇ ਹਫ਼ਤੇ ਮਿਲਾਂਗੇ। 3 ਮਿੰਟਾਂ ਵਿੱਚ ਇਹ ਗੀਤ ਮੈਂ ਖਤਮ ਕਰਨਾ ਚਾਹੁੰਦਾ। ਇਸ ਦੇ ਨਾਲ ਹੀ ਮੈਂ ਇੱਥੋਂ ਇਜਾਜ਼ਤ ਲਵਾਂਗਾ ਅਤੇ ਅਗਲੇ ਪ੍ਰੋਗਰਾਮ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ।